0: ਸਤ ਗੁਰੂ ਦੀਨ ਗਿਆਨ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ, ਸਭ ਆਪ ਜੀ ਨੇ ਕਾਰਜ ਰਾਸ ਕਰਨ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਜਸ
1: ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਜੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਨਾ ਸੀ ਅਵਗਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਾਰ ਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ।

ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਨ

ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਦਾਤਾਰਾ ਹਰ ਧਿਆਵਾ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰ ਹੈ ਹਰ ਪੂਜਾ ਜੀ, ਤਪ ਤਾਪ ਹੈ।

ਸੁਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੂ ਦਿਆਹੇ ਸਲੋਕ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਹ, ਤੁਮ ਮਾਤੁ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੰਨੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।

0: सुनिहाल सत श्री अकाल।
1: वाहिगुरु जी का खालसा, वाहिगुरु जी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਸਤ ਕਾਜੁਗ ਸਤਸੰਗ ਜੀ ਮਾਰੇ ਬਖਸ਼ੀ ਚਾਰ ਸਿੰਘ ਧਰਮ ਸ਼ਰਧਾ ਭਾਵਨਾ ਸਹਿਤ ਮਾਰੇ ਨਿੱਘੀ ਹੋ ਚ ਬੈਠ ਕੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ, ਅਰਦਾਸ ਚਾਹ ਦੀਆਂ ਪਰੀਆਂ ਨੇ ਮਾਰੇ ਬਖਸ਼ੇ ਪਿੱਤਰ ਪ੍ਰਣਾਮ ਸਰਵ ਕੀਤੇ ਹਨ। ਸੋ ਸਾਧ ਸਿੰਘ ਦਾ ਸਵਾਸਮਾ ਗੁਰੂ ਸਾਹਿਬ ਨੇ ਆਪ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਦਾ ਸੰਦਰਭ ਪਤਾ ਹੁਣ ਸ਼ਾਮ ਜੀ ਆਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਪੰਜ ਸਿੰਘ ਜੀ ਲਿਆ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਸਮ ਦੁਆਰਾ ਸੰਗਤਾਂ ਮਾਰੇ ਚਰਨਾਂ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। 7 ਸਾਜਾ ਕਥਾ ਹੋਵੇਗੀ ਪਿੱਤਰ ਗੁਰਬਾਣੀ ਦੀ। 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੀਲਾ ਦਾ ਜਥਾ। 8:30 ਤੱਕ ਮਾਰੇ ਚਰਨਾਂ ਬੈਠ ਕੇ ਸਾਧ ਸਿੰਘ ਜੀ ਅੱਜ ਦੇ ਸ਼ਾਮਾਂ ਦੇ ਸਾਰੇ ਕਥਾ ਗੀਤ ਵਾਸਣ ਕਰਕੇ ਜੀਵਨ ਜਿਹੜੇ ਸਫਲਾ ਕਰੋ। ਸਾਧ ਸਿੰਘ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਦੇਖਦੇ ਹੋ ਕਿ ਗੁਰੂ ਕਾਰਨ ਕੰਸਟਰਕਸ਼ਨ ਚੱਲ ਰਹੀ ਹੈ 14 ਸਾਲ ਦੀ, ਇਹਨਾਂ ਚ ਬੇਅੰਤ ਮਾਇਆ ਲੱਗ ਰਹੀ ਹੈ, ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆ ਰਹੀ ਹੈ। ਸੋ ਮਹਾਰਾਜ ਬਖਸ਼ਿਸ਼ ਵਡਭਾਗੀ ਹਨ ਸਾਧ ਸਿੰਘ ਦੀ, ਬਾਕੀ ਜਿਹਨਾਂ ਨੇ ਤੱਕ ਨਹੀਂ ਸੇਵਾ ਕੀਤੀ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਾਂ ਦਸਵੰਧ ਕੱਢ ਕੇ ਇਹ ਜੋ ਇੱਕ ਮਹਾਨ ਕਾਰਜ ਇਹਦੇ ਵਿੱਚ ਹਿੱਸੇ ਪਾ ਕੇ ਇਸ ਨੂੰ ਅਸੀਂ ਸਾਰੇ ਬੜੀ ਸ਼ਾਨ ਸ਼ੌਕਤ ਨਾਲ ਸੰਪੂਰਨ ਕਰੀਏ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ May 10 ਨੂੰ ਹੈ ਮਦਰ ਡੇ, ਆਪ ਨੇ ਹਾਜ਼ਰੀਆਂ ਭਰਨੀਆਂ ਨੇ, ਅਤੇ May 11 ਤੋਂ ਲੈ ਕੇ 17 ਤੱਕ ਕਥਾ ਕਰਨਗੇ ਭਾਈ ਭਿੰਦਰਪਾਲ ਸਿੰਘ ਜੀ ਵਿਦਵਾਨ ਵੀਰ, ਆਪ ਨੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸਿੰਘ ਜੀ May 12 ਨੂੰ ਹੈ ਸਰਹੰਦ ਫਤਿਹ, ਜਿਸ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਤਿਹ ਕਰਕੇ ਇਤਨਾ ਹਿੱਟ ਖੜਕਾ ਕੇ ਉਹਨਾਂ ਦੇ ਕੀਤੇ ਹੋਇਆ ਉਹਨਾਂ ਨੂੰ ਬਦਲਾ ਦਿੱਤਾ ਸੀ। ਸਾਧ ਸਿੰਘ ਜੀ May 17 ਨੂੰ ਹੈ ਛੋਟਾ ਘੱਲੂਕਾਰਾ ਕਾਨੂੰਆਂ ਦੀ ਸ਼ਾਮ ਦਾ, ਜ਼ਿਲ੍ਹੇ ਗੁਰਦਾਸਪੁਰ ਵਿੱਚ। ਸਾਧ ਸਿੰਘ ਜੀ ਦੇ ਵਿੱਚ ਤਕਰੀਬਨ 10 ਤੋਂ 12 ਹਜ਼ਾਰ ਤੱਕ ਸਿੰਘ ਸਿੰਘਣੀਆਂ ਬੱਚਿਆਂ ਨੇ ਸ਼ੀਰੀਆਂ ਪ੍ਰਾਪਤ ਕਰਕੇ ਆਪਣੀ ਗੁਰਸਿੱਖੀ ਨੂੰ ਬਚਾ ਕੇ ਆਪਣੀ ਗੁਰਸਿੱਖੀ ਨੂੰ ਦਾਤ ਲਾਇਆ ਸੀ। ਸੋ ਜਿਨ੍ਹਾਂ ਨੇ ਸਾਡੇ ਸਾਰੇ ਦੁੱਖ ਚੋਲੀਆਂ ਪਾ ਕੇ ਕੁਰਬਾਨੀਆਂ ਕੀਤੀਆਂ ਕਿਸੀ ਸਵਾਰੇ, ਅਸੀਂ ਸਾਰੇ ਉਸ ਦਿਨ ਸਾਰੇ ਇੱਥੇ ਇਕੱਠੇ ਹੋ ਕੇ ਸਾਧ ਸਿੰਘ ਜੀ ਦੀ May 17 ਨੂੰ ਉਹਨਾਂ ਨੂੰ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਅਤੇ ਉਹਨਾਂ ਨੂੰ ਸ਼ਰਧਾਈਆਂ ਭੇਂਟ ਕਰੀਏ। May 25 ਨੂੰ ਹੈ ਮੈਮੋਰੀਅਲ ਡੇ, ਅਤੇ May 27-31 ਤੱਕ ਕੀਰਤਨ ਕਰਨੇ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 27-31 ਤੱਕ ਹਾਜ਼ਰੀਆਂ ਭਰ ਕੇ ਇਹ ਆਪ ਕੀਰਤਨ ਸਰਨ ਕਰਕੇ ਜੀਵਨ ਜਿਹੜੀ ਸਫਲਾ ਕਰੋ। ਔਰ ਸਾਧ ਸਿੰਘ ਜੀ ਭਾਈ ਸਾਹਿਬ ਤਿਆਰ ਨਾਲ ਬੇਨਤੀ ਕਰੀਏ ਕੀਰਤਨ ਆਰੰਭ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ

जी का खालसा, वाहिगुरु जी की फतेह। परम सन्मान योग साहिब सतगुरु गुरु गरीब नवाज, धन धन गुरु ग्रंथ साहिब, रब्बी बाणी दे सागर मजशमे दतार पिता जी दी अमृत हजूरी अंदर शामा दे दीवान दी हाजरी पर रही गुरु रूप साध संगत जी, आप वडभागी हो जो गुरु कृपा गुरु बख्शे उदम दा सदका संगती रूप विच जुड़ के लाहे प्राप्त कर रहे हो। धन गुरु ग्रंथ साहिब महाराज सच्चे पातशाह जी दे हजूर बैठ के आप जिया ने सतगुरां दी अमृत बाणी दा कीर्तन सत्कारयोग भाई साहिब भाई हरभजन सिंह जी लहरी तिना दे जथे पासों सरवण कीता है। आओ समा होया सतगुरां दी अमृत बाणी दी कथा दा। धन गुरु अर्जुन देव पंचम पातशाह शहीदां दे सिरताज सतगुरु तिना दे पावन मुखार बिन तो अमृत रसना तो उचारी हुई मारू की वार दखने की वार उस पावन वार दी आपां विचार कर रहे हां। अज पंजवीं पौड़ी अते उस दे नाल आए हुए तिना शलोकां दा पाठ आप जी ने सरवण कीता है। शलोक अते पौड़ी पंचम पातशाह जी दे ही उचारण कीते हुए ने। गुरदेव पिता महाराज सच्चे पातशाह जी अज इन्हां पावन शब्दां विच जो उपदेश जो सिद्धांत जो सार दृढ़ करा रहे ने कि है भाई ये जगत संसार ऐसा है कि इत्थे संसारी तौर ते होछापन संसारी तौर ते कालापन संसारी तौर ते हर चीज नू अपने वस करन दा इकत्र करन दा जो मनुख दा सुभाव जो मनुख दी बिरती है जा यों कह लिए कि बेअर्थ उदम करना बेअर्थ दी दौड़ भज करनी गुरु साहिब सच्चे पातशाह दातार जी उस पावन पवित्र इस बाणी दे अंदर एक कृपा कर देन कि बेअर्थ दा उदम भी माड़ा है ते बेअर्थ बेआसा होकर के आलस करन वाला मनुख उसनू भी तागीद कीती है। दतार पिता महाराज सच्चे पार्थ पातशाह जी ने यथार्थ नाल सार नाल जुड़न वाले नू संभल के उद्यमी होकर के सावधान होकर के तुरन दा इस पावन पवित्र शब्द विच सलूकां विच संदेश दिता है कि जीवन थोड़ चिरा है एक मौका है। कुछ लोग इस नू बेअर्थ दियां लोड़ां विच गवा देंदे ने कुछ लोग बेअर्थ दा त्याग करके गवा देंदे ने पर परवाने हो जांदे ने जेड़े सावधानी दे नाल सुचेतता दे नाल गुरु उपदेश दे नाल बड़े ही प्यार नाल अपने जीवन नू तोड़दे ने उस संसार दी नदी विच संसार सागर विच तिलकण तो बच जांदे पर जेड़े बेध्याने ने इस जगत संसार की तिलकणबाजी विच ही अपना आपा गुआ देंदे ने ते अखीर जीवन दी नदी दे विच जीवन दी नौका इस संसार रूपी सागर विच डुब जांदी है। गुरु साहिब सच्चे पातशाह पूर्ण तौर ते की कृपा करदे ने ये आपां वाचण दा यतन करांगे। आओ विचारां दी आरंभता तो पहला रसना नू पवित्र करिए कोई रसना वांझी ना रहे प्यार सत उचारण करो जी। सतनाम श्री वाहे गुरु साहिब जीओ फिर कृपा करो। सतनाम श्री वाहे गुरु साहिब जीओ साहिब सतगुरु धन गुरु ग्रंथ साहिब सच्चे पातशाह जी ने अमृत बाणी विच जीवन बड़ा कीमती बेशकीमती मन्या है। खास करके मनुखा जीवन
ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ ਵੀ ਇਹਦੇ ਵਰਗਾ ਅਮੋਲਕ, ਇਹਦੇ ਵਰਗੀ ਦੁਰਲੱਭ ਦਾਤ ਦੁਨੀਆਂ ਵਿੱਚ ਕੋਈ ਹੋਰ ਹੋ ਨਹੀਂ ਸਕਦੀ। ਇਹ ਜੀਵਨ ਬੜਾ ਕੀਮਤੀ ਹੈ, ਜੀਵਨ ਬੜਾ ਦੁਰਲੱਭ ਹੈ। ਕੀਮਤੀ ਹੋਣਾ ਤੇ ਦੁਰਲੱਭ ਹੋਣਾ ਦੋਹਾਂ ਵਿੱਚ ਫਰਕ ਹੈ। ਅਕਸਰ ਦੁਰਲੱਭ ਵਸਤੂਆਂ ਕੀਮਤੀ ਹੁੰਦੀਆਂ ਨੇ, ਪਰ ਫਿਰ ਵੀ ਬਹੁਤ ਦੁਰਲੱਭ ਵਸਤੂਆਂ, ਐਸੀਆਂ ਦੁਰਲੱਭ ਵਸਤੂਆਂ ਜਿਨ੍ਹਾਂ ਦੀ ਕੀਮਤ ਵੀ ਅਦਾ ਨਹੀਂ ਕੀਤੀ ਜਾ ਸਕਦੀ। ਦੁਰਲੱਭ ਵਸਤੂਆਂ ਕੀਮਤ ਵਾਲੀਆਂ ਤੇ ਹੁੰਦੀਆਂ ਪਰ ਇਹਦੇ ਚ ਕੋਈ ਸ਼ੱਕ ਨਹੀਂ, ਪਰ ਕਈ ਦੁਰਲੱਭ ਵਸਤੂਆਂ ਉਹ ਸੰਸਾਰ ਦੀ ਕੀਮਤ ਵੀ ਉਹਨਾਂ ਅੱਗੇ ਫਿੱਕੀ ਪੈ ਜਾਂਦੀ। ਉਹਨਾਂ ਵਿੱਚੋਂ ਇਹ ਜੀਵਨ ਹੈ, ਇਹ ਸਵਾਸ ਨੇ, ਇਹ ਘੜੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਇਹ ਕਿਰਪਾ ਕਰਦੇ ਨੇ ਕਿ ਮਨੁੱਖ ਆਪਣੀ ਕੀਮਤੀ, ਆਪਣੀ ਦੁਰਲੱਭ ਵਸਤੂ ਨੂੰ, ਜਿਸ ਨੂੰ ਇਹਨੇ ਕੀਮਤੀ ਮੰਨਿਆ ਹੈ ਸੰਸਾਰ ਦੇ ਪਦਾਰਥਾਂ ਵਿੱਚੋਂ, ਬਹੁਤ ਪਦਾਰਥ ਐਸੇ ਨੇ ਜਿਨ੍ਹਾਂ ਨੂੰ ਮਨੁੱਖ ਬੜਾ ਕੀਮਤੀ ਮੰਨਦਾ, ਬੇਸ਼ਕੀਮਤੀ ਮੰਨਦਾ। ਕੀਮਤ ਵਾਲੀ ਵਸਤੂ ਨੂੰ ਸਦਾ ਮਨੁੱਖ ਆਪਣੇ ਧਿਆਨ ਵਿੱਚ ਰੱਖੇਗਾ, ਆਪਣੀ ਸੁਰਤ ਵਿੱਚ ਰੱਖੇਗਾ, ਆਪਣੀ ਅੱਖਾਂ ਦੇ ਸਾਹਮਣੇ ਰੱਖੇਗਾ, ਸਦਾ ਉਹਨੂੰ ਚਿਤਵਦਾ ਰਹੇਗਾ, ਕਿਉਂਕਿ ਉਹਦੇ ਜਾਣ ਦਾ ਖਦਸ਼ਾ ਰਹਿੰਦਾ ਹੈ, ਉਹਦੇ ਮਿਟ ਜਾਣ ਦਾ ਖਤਰਾ ਰਹਿੰਦਾ ਹੈ, ਉਹਦੇ ਚੋਰੀ ਹੋ ਜਾਣ ਦਾ ਕਹਿ ਲਈਏ, ਨਾਸ਼ ਹੋ ਜਾਣ ਦਾ ਕਹਿ ਲਈਏ, ਵੀ ਖਤਰਾ, ਡਰ, ਤੌਖਲਾ ਉਹਦੇ ਅੰਦਰ ਬਣਿਆ ਰਹਿੰਦਾ। ਇਸ ਕਰਕੇ ਉਹ ਹਰ ਉਸ ਵਸਤੂ ਨੂੰ ਜਿਹਨੂੰ ਕੀਮਤੀ ਮੰਨਦਾ ਹੈ, ਉਹ ਸਮੇਂ ਸਮੇਂ ਤੇ ਉਹਦਾ ਰੱਖ ਰਖਾਵ ਕਰਦਾ, ਉਹਦਾ ਧਿਆਨ ਰੱਖਦਾ, ਉਹਨੂੰ ਆਪਣੇ ਨਾਲ ਜੋੜ ਕੇ ਰੱਖਦਾ, ਹੋਵੇ ਭਾਵੇਂ ਉਹ ਕੌਡੀ ਦੀ ਵੀ, ਪਰ ਉਹਦੀ ਕੀਮਤ, ਕਿਉਂਕਿ ਪਦਾਰਥ ਜਿਹੜੇ ਨੇ ਨਾ ਸੰਸਾਰ ਜਗਤ ਦੇ ਅੰਦਰ, ਭਾਵੇਂ ਬੜੇ ਬੜੇ ਪਦਾਰਥ ਨੇ, ਪਰ ਸੰਸਾਰ ਦੇ ਅੰਦਰ ਹਰ ਪਦਾਰਥ ਦੀ ਕੀਮਤ ਬੰਦੇ ਦੀ ਆਪਣੀ ਸੋਚ ਤੇ ਨਿਰਭਰ ਕਰਦੀ ਕਿ ਮੈਂ ਕਿਸੇ ਪਦਾਰਥ ਨੂੰ, ਕਿਸੇ ਵਸਤੂ ਨੂੰ ਕਿੰਨੀ ਕੁ ਅਹਿਮੀਅਤ ਦਿੰਦਾ ਹਾਂ, ਉਸ ਅਹਿਮੀਅਤ ਦੇ ਆਧਾਰ ਤੇ ਉਹਦੀ ਕੀਮਤ ਬਣਦੀ ਹੈ। ਸੰਸਾਰ ਜਗਤ ਅੰਦਰ ਰੱਬ ਦੇ ਰੰਗ ਵਿੱਚ ਰੰਗਿਆਂ ਹੋਇਆਂ ਦੇ ਰਾਹ ਤੇ ਭਾਵੇਂ ਕੋਈ ਹੀਰੇ ਵਿਛਾ ਦੇ, ਜਵਾਹਰਾਤ ਵਿਛਾ ਦੇ, ਉਹਨਾਂ ਨੂੰ ਵੀ ਕੌਡੀ ਦੇ ਭਾਅ ਮੰਨਦੇ ਨੇ, ਤੇ ਮਾਲਕ ਦੇ ਰਾਹ ਤੇ ਤੁਰੇ ਹੋਏ ਮਨੁੱਖਾਂ ਦੀ ਉਹ ਕਹਿੰਦੇ ਨੇ ਚਰਨ ਧੂੜ ਵੀ ਮਿਲ ਜਾਏ, ਉਹ ਚਰਨ ਧੂੜ ਨੂੰ ਵੀ ਕਹਿੰਦੇ ਨੇ ਵੀ ਇਹਨਾਂ ਤੋਂ ਕੀਮਤੀ ਕੁਝ ਨਹੀਂ। ਹੁਣ ਇੱਕ ਪਾਸੇ ਇੱਕ ਮਨੁੱਖ ਲਈ ਸੋਨਾ, ਹੀਰੇ, ਜਵਾਹਰਾਤ ਹੀ ਜ਼ਿੰਦਗੀ ਦਾ ਸਾਰ ਹਨ, ਦੂਸਰੇ ਪਾਸੇ ਇੱਕ ਗੁਰਸਿੱਖ ਦੇ ਚਰਨਾਂ ਦੀ ਧੂੜ, ਗੁਰਸਿੱਖ ਦੇ ਮੁੱਖੋਂ ਨਿਕਲਿਆ ਹੋਇਆ ਉਪਦੇਸ਼, ਉਦੋਂ ਕੀਮਤੀ ਕੁਝ ਨਹੀਂ। ਇਹਦਾ ਭਾਵ ਇਹ ਹੈ ਵੀ ਕੀਮਤਾਂ ਕੌਣ ਤੈਅ ਕਰਦਾ ਹੈ? ਕੀਮਤਾਂ ਸਾਡੀ ਲੋੜ ਮੁਤਾਬਕ, ਕੀਮਤਾਂ ਸਾਡੇ ਜੀਵਨ ਦੇ ਅਹਿਮੀਅਤ ਦੇ ਮੁਤਾਬਕ ਹੀ ਤੈਅ ਕੀਤੀਆਂ ਜਾਂਦੀਆਂ। ਜਿਸ ਵਸਤੂ ਦੀ ਅਹਿਮੀਅਤ ਸਾਡੇ ਜੀਵਨ ਵਿੱਚ ਹੋ ਗਈ, ਉਹ ਨਿੱਕੀ ਤੋਂ ਨਿੱਕੀ ਵਸਤੂ ਦੀ ਕੀਮਤ ਬੜੀ ਬਣ ਜਾਂਦੀ ਹੈ, ਤੇ ਜਿਹਦੀ ਸਾਡੇ ਜੀਵਨ ਦੇ ਅੰਦਰ ਕੀਮਤ ਹੀ ਨਹੀਂ, ਅਹਿਮੀਅਤ ਹੀ ਨਹੀਂ, ਉਹ ਵੱਡੀ ਤੋਂ ਵੱਡੀ ਜ਼ਿੰਦਗੀ ਪ੍ਰਦਾਨ ਕਰਨ ਵਾਲੀ ਵਸਤੂ ਪਦਾਰਥ ਵੀ ਜਿਹੜਾ ਹੈ ਕੌਡੀ ਦੇ ਭਾਰ ਉਲ ਜਾਂਦਾ ਹੈ। ਤਾਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਵਿੱਚ ਬਚਨ ਕੀਤੇ ਨੇ ਕਿ ਗਾਹਕ ਤੋਂ ਬਿਨਾਂ ਗੁਣ ਵੇਚਣਾ, ਬਿਨ ਗਾਹਕ ਗੁਣ ਵੇਚੀ ਹੈ ਤਾਂ ਉਹ ਗੁਣ ਸਹਿਗੋ ਜਾਏ, ਸਹਿਗੋ ਦਾ ਅਰਥ ਹੈ ਸਸਤਾ ਚਲਾ ਜਾਂਦਾ। ਗੁਣ ਕਾ ਗਾਹਕ ਜੇ ਮਿਲੇ ਤਾਂ ਉਹ ਗੁਣ ਲਾਖ ਵਿਕਾਏ, ਤੇ ਜੇ ਗਾਹਕ ਮਿਲ ਜਾਏ, ਇਹਦਾ ਮਤਲਬ ਕੀ ਹੈ? ਜਿਸ ਨੂੰ ਅਹਿਮੀਅਤ ਦਾ ਪਤਾ ਹੈ ਉਹ ਹਰ ਵਸਤੂ ਪਦਾਰਥ ਲਈ ਲੱਖਾਂ ਵੀ ਕੁਰਬਾਨ ਕਰ ਸਕਦਾ, ਤੇ ਜਿਹਦੇ ਲਈ ਕੋਈ ਵਸਤੂ ਦੀ ਪਦਾਰਥ ਦੀ ਸਾਰ ਨਹੀਂ, ਸਹਿਗੋ ਜਾਏ, ਉਹ ਕੌਡੀਆਂ ਦੇ ਭਾਅ ਚਲਾ ਜਾਂਦਾ। ਜੀਵਨ ਐਸਾ ਹੈ, ਜਿਨ੍ਹਾਂ ਨੂੰ ਪਤਾ ਇਹਦੀ ਕੀਮਤ ਦਾ, ਇਹਦੀ ਸਾਰ ਹੈ, ਇਹਦੀ ਸੋਝੀ ਆ ਗਈ, ਗੁਰਦੇਵ ਜੀ ਕਹਿੰਦੇ ਉਹ ਇਸ ਵਸਤੂ ਦੀ, ਇਸ ਜੀਵਨ ਦੀ ਕਦਰ ਜਾਣਦੇ ਨੇ, ਕੀਮਤ ਜਾਣਦੇ ਨੇ ਕਿ ਕਿੱਡਾ ਵੱਡਾ, ਕਿੱਡਾ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਪਲ ਫਲ ਪਾ ਕੇ ਭੋਏ ਗਿਰੇ। ਕਹਿੰਦੇ ਜਿਵੇਂ ਜੰਗਲ ਦੇ ਵਿੱਚ ਬਣਾਂ ਦੇ ਫਲ ਪੱਕ ਕੇ ਧਰਤੀ ਤੇ ਡਿੱਗ ਪੈਂਦੇ ਨੇ, ਭੋਏ ਤੇ ਡਿੱਗ ਪੈਂਦੇ ਨੇ, ਬਹੁਰ ਨਾ ਲੱਗੇ ਡਾਰ, ਦੁਬਾਰਾ ਟਾਹਣੀ ਨਾਲ ਜੁੜ ਨਹੀਂ ਸਕਦੇ। ਜੀਵਨ ਇੱਕ ਵਾਰੀ ਪੱਕ ਗਿਆ, ਇੱਕ ਵਾਰੀ ਚਲਾ ਗਿਆ, ਇਹ ਬਹੁਰ ਉਸ ਅਵਸਥਾ ਵਿੱਚ, ਉਸ ਸਮੇਂ ਵਿੱਚ ਦੁਬਾਰਾ ਨਹੀਂ ਮਿਲਣਾ, ਇਸ ਕਰਕੇ ਨੂੰ ਦੁਰਲੱਭ ਕਿਹਾ, ਕੀਮਤੀ ਕਿਹਾ। ਤੇ ਉਸ ਕੀਮਤੀ ਵਸਤੂ ਨੂੰ ਸਾਂਭਣਾ, ਉਹਦਾ ਧਿਆਨ ਰੱਖਣਾ, ਉਹ ਕਿਸੇ ਕਿਸੇ ਦੇ ਹਿੱਸੇ ਵਿੱਚ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਬਸ ਇਹ
ਇਉਂ ਕਹਿ ਲਈਏ ਸਾਨੂੰ ਚੇਤਾ ਕਰਾਇਆ, ਯਾਦ ਕਰਾਇਆ ਵੀ ਇਹ ਤੇਰੇ ਕੋਲ ਬਹੁਤ ਕੀਮਤੀ ਵਸਤੂ ਹੈ, ਇਹਨੂੰ ਆਪਣੀ ਅਹਿਮੀਅਤ ਦੇ, ਹੋਰ ਵਸਤੂਆਂ ਨੂੰ ਅਹਿਮੀਅਤ ਨਾ ਦੇ। ਇਹਦੀ ਅਹਿਮੀਅਤ ਮਨੁੱਖ ਨੂੰ ਉਦੋਂ ਪਤਾ ਲੱਗਦੀ ਹੈ ਕਿ ਜਦੋਂ ਵਸਤੂਆਂ ਦੇ ਪਿੱਛੇ ਅਸੀਂ ਇਸ ਸਰੀਰ ਨੂੰ, ਇਸ ਕਾਇਆ ਨੂੰ ਬਰਬਾਦ ਕਰਦੇ ਹਾਂ, ਤੋੜਦੇ ਹਾਂ, ਤੇ ਜਦੋਂ ਇਹ ਸਾਥ ਦੇਣਾ ਛੱਡਦੀ ਹੈ, ਫਿਰ ਮਨੁੱਖ ਉਹਨਾਂ ਵਸਤੂਆਂ, ਉਹਨਾਂ ਪਦਾਰਥਾਂ ਨੂੰ ਦੇ ਕਰ ਕੀ ਚਾਹੁੰਦਾ ਵੀ ਹੁਣ ਮੈਨੂੰ ਜੀਵਨ ਮਿਲ ਜਾਏ, ਫਿਰ ਜੀਵਨ ਮਿਲਦਾ ਨਹੀਂ, ਸਮਾਂ ਬਤੀਤ ਹੋ ਜਾਂਦਾ। ਸਾਰੀ ਉਮਰ ਮਨੁੱਖ ਬੇਅਰਥ ਦੇ ਪਦਾਰਥਾਂ ਦੇ ਲਈ ਕੀਮਤੀ ਜੀਵਨ ਨੂੰ ਦਾਅ ਤੇ ਲਾ ਦਿੰਦਾ, ਤੇ ਜਦੋਂ ਸਭ ਕੁਝ ਬੇਅਰਥ ਦਾ ਇਕੱਤਰ ਕਰ ਲੈਂਦਾ ਨਾ, ਸੰਚ ਲੈਂਦਾ ਹੈ, ਤੇ ਫਿਰ ਕਹਿੰਦਾ ਵੀ ਹੁਣ ਇਹਦੇ ਬਦਲੇ ਤੇ ਮੈਨੂੰ ਜੀਵਨ ਮਿਲ ਜਾਏ। ਕੈਸਾ ਅਣਜਾਣਪੁਣਾ ਹੈ, ਕੈਸੀ ਸਾਡੇ ਇਉਂ ਕਹਿ ਲਈ ਵੀ ਅੰਦਰ ਹਿਰਦੇ ਦੇ ਵਿੱਚ ਭਰਮ ਤੇ ਭੁਲੇਖਾ ਚੱਲਦਾ ਕਿ ਜੋ ਵਸਤੂ, ਜੋ ਕੀਮਤੀ ਸ਼ੈ ਸਾਡੇ ਕੋਲ ਹੈ, ਪਹਿਲਾਂ ਅਸੀਂ ਆਪ ਹੱਥੀ ਉਸ ਨੂੰ ਬਰਬਾਦ ਕਰਦੇ ਹਾਂ, ਫਿਰ ਉਸ ਵਸਤੂ ਦੀ ਪ੍ਰਾਪਤੀ ਦੇ ਲਈ ਜੋ ਆਪ ਬਰਬਾਦ ਕੀਤੀ ਹੈ, ਉਹਨੂੰ ਦੁਬਾਰਾ ਲੈਣ ਦੇ ਲਈ, ਹਾਸਲ ਕਰਨ ਦੇ ਲਈ ਦੁਨੀਆਂ ਦੀਆਂ ਕੁੱਲ ਉਹ ਚੀਜ਼ਾਂ ਜਿਨ੍ਹਾਂ ਕਰਕੇ ਨੂੰ ਬਰਬਾਦ ਕੀਤਾ ਹੁੰਦਾ, ਫਿਰ ਉਹਨਾਂ ਨੂੰ ਦਾਅ ਤੇ ਲਾਉਂਦੇ ਹਾਂ ਵੀ ਹੁਣ ਭਾਵੇਂ ਧਨ ਲੈ ਜਾਓ, ਪਦਵੀਆਂ ਲੈ ਜਾਓ, ਜੋ ਮੇਰੇ ਪਾਸ ਹੈ ਲੈ ਜਾਓ, ਪਰ ਮੇਰਾ ਜੀਵਨ ਮੈਨੂੰ ਮੋੜ ਦਿਓ। ਦੁਬਾਰਾ ਇਹ ਮੁੜਦਾ ਨਹੀਂ, ਕਿਉਂਕਿ ਇਹ ਐਸਾ ਹੈ, ਇੱਕ ਵਾਰੀ ਜਦੋਂ ਇਹ ਡਿੱਗ ਗਿਆ ਟਾਣ ਤੋਂ, ਫਲ ਪੱਕ ਕੇ ਦੁਬਾਰਾ ਇਸ ਨੂੰ ਜੋੜਿਆ ਨਹੀਂ ਜਾ ਸਕਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਸਾਵਧਾਨ ਕਰਦੇ ਨੇ, ਸੁਚੇਤ ਕਰਦੇ। ਇਹ ਵੀ ਗੁਰੂ ਸਮਝ ਤੋਂ ਬਿਨਾਂ ਨਹੀਂ ਸਾਵਧਾਨੀ ਪ੍ਰਾਪਤ ਹੁੰਦੀ। ਸੁਚੇਤਤਾ ਜਿਹੜੀ ਹੈ, ਗੁਰੂ ਕਿਰਪਾ ਕਰੇ, ਗੁਰੂ ਮਤ ਦੇ, ਤਾਂ ਫਿਰ ਮਨੁੱਖ ਇਸ ਨੂੰ ਸਮਝੇਗਾ। ਹੁਣ ਕੀਮਤੀ ਕਿਉਂ ਇਹਨੂੰ ਕਿਹਾ ਗਿਆ, ਜੀਵਨ ਨੂੰ ਕੀਮਤੀ ਕਿਉਂ ਕਿਹਾ ਗਿਆ? ਜੀਵਨ ਨੇ ਜਾਣਾ ਤੇ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਇਹਦੀ ਕੀਮਤ ਸਮਝੇਗਾ ਨਾ ਕਿ ਇਹਦੀ ਕੀਮਤ ਕੀ ਹੈ, ਇਹ ਹੈ ਕਿ ਕਿੰਨਾ ਦੁਰਲੱਭ, ਇਸ ਦੇ ਬਦਲੇ ਫਿਰ ਤੂੰ ਕਿਸੇ ਹੋਰ ਉਸ ਵਸਤੂ ਨੂੰ ਤੁਲ ਨਹੀਂ ਰੱਖੇਗਾ ਜਿਹੜੀ ਇਹਦੇ ਤੁਲ, ਇਹਦੇ ਬਰਾਬਰ ਆ ਹੀ ਨਹੀਂ ਸਕਦੀ। ਦੁਨੀਆਂ ਦਾ ਕੋਈ ਪਦਾਰਥ ਇਸ ਜੀਵਨ ਦੇ ਤੁਲ ਨਹੀਂ ਹੋ ਸਕਦਾ। ਜਦੋਂ ਤੈਨੂੰ ਜੀਵਨ ਦੀ ਕੀਮਤ ਪਤਾ ਲੱਗਦੀ, ਫਿਰ ਬਾਕੀ ਜੋ ਕੁਝ ਇਹਦੇ ਨਾਲ ਜੁੜਿਆ ਉਹ ਆਪਣੇ ਆਪ ਉਹਦੀ ਕੀਮਤ ਤੈਅ ਕਰ ਦੇਗਾ, ਤੂੰ ਵੀ ਇਹਦੇ ਸਾਹਮਣੇ ਕੁਝ ਨਹੀਂ, ਫਿਰ ਤੂੰ ਉਹ ਵਸਤੂ ਲੱਭੇਗਾ ਜੋ ਇਹਦੀ ਕੀਮਤ ਅਦਾ ਕਰੇ, ਜੋ ਇਸ ਨੂੰ ਹੋਰ ਵੱਡਿਆਂ ਕਰ ਦੇ, ਜਾਂ ਇਹਦੇ ਬਦਲੇ ਉਹ ਮਿਲ ਜਾਏ ਜਿਹੜਾ ਇਸ ਜੀਵਨ ਨੂੰ ਸਵਾਰ ਦੇ, ਫਿਰ ਅਸੀਂ ਪਰਮੇਸ਼ਵਰ ਦੇ ਮਾਰਗ ਤੇ ਤੁਰਨੇ ਆ, ਫਿਰ ਅਸੀਂ ਗੁਰਮਤ ਦੇ ਰਾਹ ਤੇ ਤੁਰਾਂਗੇ। ਜਦੋਂ ਪਹਿਲਾਂ ਆਪਣੇ ਆਪ ਨੂੰ ਪਛਾਣਾਂਗੇ, ਆਪਣੇ ਆਪ ਨੂੰ ਜਾਣਾਂਗੇ, ਇਸ ਜੀਵਨ ਦੀ ਕਦਰ ਕਰਾਂਗੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪਹਿਲੇ ਸਲੋਕ ਅੰਦਰ ਡੱਖਣੇ ਮਹੱਲਾ ਪੰਜਵਾਂ, ਡੱਖਣੇ ਇਸ ਵਾਰ ਦਾ ਸਿਰਲੇਖ ਹੈ, ਦੱਖਣ ਦੇ ਇਲਾਕੇ ਵਿੱਚ ਹੈ, ਦੇ ਉਸ ਬੋਲੀ ਵਿੱਚ ਉਚਾਰੀ ਗਈ ਹੈ, ਛੰਦ ਵੀ ਡੱਖਣ ਦੇ ਹਨ, ਇਸ ਕਰਕੇ ਡੱਖਣੇ ਸਿਰਲੇਖ ਗੁਰੂ ਸਾਹਿਬ ਨੇ ਨਾਲ ਰੱਖਿਆ। ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਜੀ ਦਾ ਇਹ ਪਹਿਲਾ ਸਲੋਕ ਪੰਜਵੀਂ ਪੌੜੀ ਦਾ, ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ। ਕੁਰੀਏ ਕੁਰੀਏ ਦਾ ਅਰਥ ਕੀਤਾ ਹੈ ਕਿ ਨਦੀ ਦੇ ਕੰਢੇ ਕੰਢੇ ਜਾਣ ਵਾਲਾ ਜੀਵ, ਵੈਦਿਆ ਹੇ ਜੀਵ ਜਾਣ ਵਾਲਿਆ, ਹੇ ਭਾਈ ਜਦੋਂ ਤੂੰ ਵਹਿੰਦੇ ਦਰਿਆ ਦੇ ਕੰਢੇ ਕੰਢੇ ਚੱਲੇ ਨਾ, ਤੇ ਫਿਰ ਸਾਨੂੰ ਪਤਾ ਹੈ ਵੀ ਕਿਵੇਂ ਸਾਵਧਾਨ ਹੋ ਕੇ ਚੱਲਣਾ ਪੈਂਦਾ, ਕਿਉਂਕਿ ਦਰਿਆ ਜਿਹੜਾ ਹੈ ਨਾ, ਉਹਦੀਆਂ ਛੱਲਾਂ ਕੰਢੇ ਦੇ ਨਾਲ ਹਰ ਵਕਤ ਵੱਜਦੀਆਂ ਰਹਿੰਦੀਆਂ, ਤੇ ਜਦੋਂ ਕੰਢੇ ਦੇ ਨਾਲ ਵੱਜਦੀਆਂ ਤੇ ਥੱਲਿਓਂ ਪਾਣੀ ਜਿਹੜਾ ਹੈ ਨਾ, ਉਹ ਰੇਤ ਉਹ ਮਿੱਟੀ ਖਿਸਕਾ ਲੈਂਦਾ ਹੈ, ਤੇ ਉੱਪਰਲਾ ਜਿਹੜਾ ਥਾਂ ਹੈ ਉਹ ਭਲ ਜਿਹੜੀ ਹੈ ਥੱਲੇ ਡਿੱਗ ਪੈਂਦੀ, ਪਾਣੀ ਵਿੱਚ ਡਿੱਗ ਜਾਂਦੀ, ਪਾਣੀ ਥੱਲਿਓਂ ਮਿੱਟੀ ਪੁੱਟਦਾ ਹੈ, ਤੇ ਫਿਰ ਉਸ ਮਿੱਟੀ ਦੇ ਜਿਹੜਾ ਉੱਪਰਲਾ ਥਾਂ ਹੈ, ਤਲ ਹੈ, ਭਲ ਜਿਹੜੀ ਹੈ ਉਹ ਪਾਣੀ ਦੇ ਵਿੱਚ ਆਪ ਮੁਹਾਰੇ ਡਿੱਗ ਜਾਂਦੀ। ਅਸੀਂ ਵੇਖਦੇ ਹਾਂ ਵੱਡੇ ਵੱਡੇ ਦਰਿਆ ਆਪਣਾ ਰਾਹ ਆਪ ਬਣਾਉਂਦੇ ਨੇ, ਕਿੰਨੀ ਥਾਂ ਜ਼ਮੀਨ, ਕਿੰਨੇ ਰੁੱਖ, ਕਈ ਕੁਛ ਜਿਹੜਾ ਹੈ ਉਹ ਵਗਦੇ ਦਰਿਆਵਾਂ ਦੇ ਵਿੱਚ ਆਪਣੇ ਆਪ ਡਿੱਗ ਜਾਂਦਾ ਹੈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵਨ, ਇਹ ਸੰਸਾਰ ਇੱਕ ਵਗਦਾ ਹੋਇਆ ਦਰਿਆ ਹੈ। ਕੁਰੀਏ ਕੁਰੀਏ ਵੈਦਿਆ, ਤੇ ਤੂੰ ਇਸ ਦਰਿਆ ਦੇ ਕੰਢੇ ਕੰਢੇ ਚੱਲ ਰਿਹਾ। ਤਲ ਗਾੜਾ ਮਹਿਰੇਰ, ਤਲ ਦਾ ਅਰਥ ਹੈ ਦਾ ਥੱਲਾ ਕੰਢਾ, ਜਿਹੜਾ ਉਹ ਬੜਾ ਤਿਲਕਣਾ ਹੈ, ਮਹਿਰੇਰ ਬੜਾ ਵੱਡਾ ਛੇਤੀ ਤਿਲਕ ਜਾਂਦਾ ਹੈ, ਤੇ ਹੇ ਭਾਈ ਜਿਹੜੀ ਤਿਲਕਣ ਬਾਜੀ ਹੈ, ਫਿਰ ਤੈਨੂੰ ਪੂਰੀ ਫੁਰਤੀ ਨਾਲ, ਪੂਰੀ ਸਾਵਧਾਨੀ ਦੇ ਨਾਲ ਤੁਰਨਾ ਪਏਗਾ।
दो गल्लां होणगियां, जे ते बेध्याना तुरेगा ते उस दरिया दे विच ही डुब जाएगा, डिग जाएगा मिट्टी दी पल दे नाल। जे किते तेरी कोई थोड़ी बहुती किस्मत चंगी होई कि तू माड़ा जा सावधान होया, पर चलदा थोड़ा जा भी बेध्याना होया, जदों पल डिगदी है पानी दे छिट्टे पैंदे ने, चिक्कड़ मिट्टी पानी च डिगदी है, वह गंदली हुंदी है ते वह छिट्टे पै जांदे ने, फिर भी लिबड़ जांदा है मनुख, फिर भी उहदे उपर दाग पै जांदे ने। सो पंचम पातशाह जी दे कहण तों भाव है भी संसार विच बिल्कुल निर्दाक होके तुरना, बिल्कुल निःकलंक होकर के चलना, ये तो बहुत वड्डे ध्यानिया दे ज्ञानिया दे हिस्से आया है। जेड़े इउं कह ली भी ब्रह्म विच अभेद हो गए ने ना, वो ऐसे प्राणी ने जेड़े दरिया दे कंडे इन्ना हलका होके तुरदे ने, जां पंछी दी न्याई बैठे ने। पंछी नू कदी वेखो, वो बैठा होया इन्ना फुरतीला हुंदा है कि वह कदी भी दरिया दे विच डुबदा नहीं, उहदे कोल खंभ ने, जदों मिट्टी सरकदी वेखदा उदों ही उड पैंदा। पर आम भारी जीव, भारी जंतु, भारी मनुख, वह कदी ध्यान नहीं करता, वह मिट्टी दे नाल ही सरक जांदा है। ब्रह्म ज्ञानी, ब्रह्म विच अभेद सुरती विच एकाग्र रहण वाला प्राणी पंछीनुमा है। इस करके बेहंगम शब्द भी वरत्या जांदा है, पुराना शब्द है, अज तां इह अलोप हो रहा है। जिहड़े रब दे मार्ग ते तुरदे ने ना, उन्हां नूं बेहंगम कहा जांदा सी। बेहंगम शब्द पंछी तों लिया गया, क्योंकि पंछी दे गुण होने चाहिए ने जिन्हें बेहंगम होना है, जिन्हें रब दे मार्ग ते तुरना है ना, उहदे कोल गुण पंछियां वाले चाहिए ने। हुण पंछियां दा गुण की है? सब तो वड्डा गुण तो यह कि उहदे कोल खंभ ने, वह हर खतरे नूं महसूस करके उड सकता है, वह उड़ारी मारदा है, उहदे कोल इन्नी समर्था है कि वह अपने खंभां दे नाल उड के एक थां तों दूजे थां ते जा सकता है, खतरा भास के वह अपने आप नूं खतरे तों बचा लैंदा है। ते दूसरा, कदी भी पंछी जिहड़े ने वह अपने घर आलणियां नूं इउं कह लिए अनाज नाल पदार्थां नाल नहीं भरदे, वह अपने आलणे दे विच बिल्कुल खाली होके जांदे ने, वह भोजन छकदे ने, वह चोगा चुगदे ने, जे उन्हां दे बच्चे ने ते उन्हां लई उन्ना कु चोगा लैके चले जांदे ने, रात बिल्कुल खाली होके सौंदे ने, दिने फिर यह आस रखदे ने कि आबां ते ते दरख्तां ते उन्हां दी आस है भी दिन चढ़ेगा सानू चोगा भी मिलेगा, सानू पानी भी मिलेगा। कह लगे बेहंगम दा, रब दे प्यारे दा जीवन पंछी वर्गा हुंदा, तां उहनू बेहंगम कहा जांदा। एक ते उहदे कोल सेवा ते सिमरन दे खंभ ने, उहदे कोल ज्ञान ते ध्यान दी शक्ति है, उहदे कोल परमात्मा दा प्रेम ते बैराग है, बैराग ते विवेक है, सारे गुण ने जुड़े होए ने, इन्हां नू खंभां दी नाल तशबीह आपां दे सकदे। उहदे कोल भगती शक्ति है, उहदे कोल ज्ञान ध्यान है, उहदे कोल विवेक ते बैराग है, ये खंभ ने उहदे, जिन्हां राही संसार विच कदी उह धसदा नहीं, कदी उह डिगदा नहीं, कदी उह तिलकदा नहीं, ये खंभ सदा नूं मुरगाबी दे शब्द जो गुरु साहब ने बाणी च सिद्धा नूं कहा ना, तुसीं इउं रहना है संसार विच मुरगाबी दे वांगू, मुरगाई ने साणा है शब्द सुरत भव सागर तरिया, कि मुरगाबी ने कदी अपने खंभ पानी विच रह के नहीं भिजण दिंदी। रब दे प्यार विच जुड़िया होया जीव जेड़ा है वह अपने खंभां नूं निर्लेप रखता है, निर्लेप रहिंदे ने, सुके रहिंदे ने। ते दूसरा उहदा गुण की, उह कदी भी अपना घर, अपना इउं कह लईए डेरा, अपना थां जिथे उहने वासा कीता है, वह अपने लिए यह नहीं भरता भी मैं कई साल जीना है, मैं अपनी औलादा लिए, अपने लिए मैं बहुत भंडारे कट्ठे कर जावा, लोगों के खो खो के, वह बेहंगम का गुण नहीं। वह सदा ही इस आस से जाता है कि अज रब ने लोड़ जोगा दे दिता है, कल दिन चढ़ेगा तो फिर परमात्मा लोड़ जोगा देगा। तो साडे गुरु साहबान ने सानू सिखाया, गुरु साहब सच्चे पातशाह धन गुरु अमरदास जी का कल प्रकाश पुरब आपां मना के हटे हाँ, जदों गोइंदवाल साहब की उसारी गुरुदेव पिता महाराज ने करा ली ना, दतार पिता जी ने लंगर की मर्यादा उत्थे गोइंदवाल साहब बन्नी, बहुत
ਉਹ ਇਲਾਕਾ ਇੰਨਾ ਇਉਂ ਕਹਿ ਲਈਏ ਵੀ ਭੀੜ ਵਾਲਾ ਜਾਂ ਗੁਜ਼ਰਨ ਵਾਲੇ ਲੋਕਾਂ ਦਾ ਸੀ, ਸ਼ਾਹੀ ਸੜਕ ਸੀ ਉਸ ਵਕਤ ਉਹ ਬਿਆਸਾ ਦਰਿਆ ਤੋਂ ਗੁਜ਼ਰਨਾ। ਗੁਰੂ ਸਾਹਿਬ ਨੇ ਉੱਥੇ ਉਹ ਨਗਰ ਬੰਨਿਆ, ਪਿੰਡ ਬੰਨਿਆ, ਤੇ ਬਹੁਤ ਲੋਕੀ ਸੰਗਤ ਕਹਿ ਲਈਏ ਦੂਰ ਦੁਰਾਡੇ ਤੇ ਲਾਹੌਰ ਦਿੱਲੀ ਵੱਲ ਨੂੰ ਜਾਣ ਵਾਲੇ ਸ਼ਾਹੀ ਮਾਰਗ ਤੇ ਲੋਕ ਉੱਥੇ ਨਿਕਲਦੇ ਸਨ, ਗੁਜ਼ਰਦੇ ਸਨ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੇ ਲੰਗਰਾਂ ਵਿੱਚ ਬੈਠ ਕੇ ਭੋਜਨ ਪਾਨ ਕਰਦੇ ਸਨ। ਪਰ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਮਰਿਆਦਾ ਸੀ ਕਿ ਜਦੋਂ ਹੀ ਰਾਤ ਪੈਣੀ, ਸ਼ਾਮ ਪੈਣੀ, ਲੰਗਰ ਸਮਾਪਤ ਕਰਨਾ, ਸੰਗਤ ਨੇ ਛਕ ਲੈਣਾ, ਜੋ ਕੁਝ ਬਚਣਾ ਉਹ ਗੁਰੂ ਸਾਹਿਬ ਦਾ ਹੁਕਮ ਸੀ ਕਿ ਬਿਆਸਾ ਦਰਿਆ ਵਿੱਚ ਰੋੜ ਕੇ ਆਓ ਉੱਥੇ ਦੇ ਜੀਵ ਜੰਤੂਆਂ ਨੂੰ, ਤੇ ਜੇ ਕਿਸੇ ਨੇ ਕਹਿਣਾ ਮਹਾਰਾਜ ਕੱਲ ਵਾਸਤੇ ਰੱਖ ਲਈਏ, ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹਨੇ ਅੱਜ ਦਿੱਤਾ ਹੈ ਉਹ ਕੱਲ ਨਹੀਂ ਦੇਗਾ। ਜਿਹੜਾ ਅੱਜ ਸਾਡੇ ਲਈ ਆਹਰ ਦਾ ਪ੍ਰਬੰਧ ਕਰ ਰਿਹਾ ਇਹ ਅਸੀਂ ਨਹੀਂ ਕੀਤਾ, ਉਹਨੇ ਕੀਤਾ, ਉਹ ਕੱਲ ਵੀ ਸਾਡੇ ਲਈ ਕਰੇਗਾ। ਇੱਕ ਸਿੱਖਿਆ ਹੈ, ਇੱਕ ਸੰਕੇਤ ਹੈ ਕਿ ਮਾਲਕ ਤੇ ਭਰੋਸਾ, ਮਾਲਕ ਤੇ ਵਿਸ਼ਵਾਸ ਕਿਸ ਹੱਦ ਤੱਕ ਹੋਣਾ ਚਾਹੀਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਛੀਆਂ ਵਾਲਾ, ਵਿਹੰਗਮਾਂ ਵਾਲਾ ਜੀਵਨ ਦਿੱਤਾ। ਠੀਕ ਹੈ ਅੱਜ ਸੰਸਾਰ ਜਗਤ, ਹੁਣ ਅਸੀਂ ਪਦਾਰਥਵਾਦੀ ਹਾਂ, ਪਦਾਰਥਾਂ ਦੀ ਬੜੀ ਜ਼ਰੂਰਤ ਹੈ, ਜੀਵਨ ਸ਼ੈਲੀ ਹੋਰ ਤਰ੍ਹਾਂ ਦੀ ਹੈ, ਪਰ ਫਿਰ ਵੀ ਜੇ ਅਸੀਂ ਆਪਣੀ ਸੁਰਤ ਨੂੰ ਇਹਨਾਂ ਚੀਜ਼ਾਂ ਤੋਂ ਖਾਲੀ ਰੱਖੀਏ, ਆਪਣੇ ਅੰਦਰ ਨੂੰ ਇਹਨਾਂ ਚੀਜ਼ਾਂ ਤੋਂ ਖਾਲੀ ਰੱਖੀਏ ਵੀ ਅੱਜ ਪਰਿਵਾਰ ਹੈ, ਅੱਜ ਸਮਾਜ ਹੈ ਇਸ ਤਰ੍ਹਾਂ ਦਾ, ਅੱਜ ਜੀਵਨ ਨਿਯਮ ਐਸੇ ਬਣ ਗਏ ਨੇ, ਪਰ ਸਾਡਾ ਮਨ, ਸਾਡਾ ਮਤ ਇਹਨੂੰ ਤੇ ਅਸੀਂ ਸੰਸਾਰ ਦੇ ਪਦਾਰਥਾਂ ਦਾ ਸਟੋਰ ਨਾ ਬਣਾਈਏ। ਸਾਡੀ ਮਤ ਵਿੱਚ ਤਾਂ ਉਹ ਬੇਫਾਲਤੂ ਗੱਲਾਂ, ਬੇਫਾਲਤੂ ਲੋੜਾਂ ਸਾਡੀ ਮਤ ਵਿੱਚ ਤੇ ਨਾ ਸਟੋਰ ਹੋਣ। ਘਰਾਂ ਵਿੱਚ ਤਾਂ ਪਦਾਰਥਾਂ ਦੀ ਲੋੜ ਹੈ, ਰਹਿਣਾ ਹੀ ਹੈ, ਗ੍ਰਿਸ਼ਤੀਆਂ ਦੇ ਘਰ ਵਿੱਚ ਤਾਂ ਪਦਾਰਥ ਚਾਹੀਦੇ ਨੇ, ਪਰ ਗ੍ਰਿਸ਼ਤੀ ਦੀ ਮਤ ਵਿੱਚ, ਗ੍ਰਿਸ਼ਤੀ ਦੀ ਸੁਰਤ ਵਿੱਚ ਜਿਹੜਾ ਹੈ ਉਹ ਕਦੀ ਵੀ ਇਸ ਤਰ੍ਹਾਂ ਦੇ ਵਿਚਾਰ ਨਾ ਆਉਣ ਕਿ ਉਹ ਦਿਨ ਰਾਤ ਆਪਣੇ ਮਾਰਗ ਨੂੰ ਤਿਆਗ ਕੇ, ਜੀਵਨ ਨੂੰ ਤਿਆਗ ਕੇ ਬੇਲੋੜੇ ਪਦਾਰਥਾਂ ਵਾਸਤੇ ਚਿਤਵਦਾ ਰਹੇ, ਸੋਚਦਾ ਰਹੇ, ਕਲਪਦਾ ਰਹੇ, ਤੇ ਫਿਰ ਜੀਵਨ ਜਿਹੜਾ ਹੈ ਸਮਝ ਲਓ ਤਿਲਕ ਗਿਆ, ਡਿੱਗ ਗਿਆ। ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ। ਹੈ ਭਾਈ, ਇਹ ਸੰਸਾਰ ਤਿਲਕਣਬਾਜੀ ਹੈ। ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਆ ਨਾ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਤੀਰ। ਫਰੀਦਾ, ਕੱਚੇ ਭਾਂਡੇ ਰੱਖੀਏ ਕਿਚਰਕ ਤਾਂ ਹੀ ਨੀਰ। ਬਹੁਤ ਸੋਹਣੀ ਉਦਾਹਰਣਾਂ ਦੇ ਦਿੱਤੀਆਂ ਉਹਨਾਂ ਨੇ। ਇੱਕ ਤਾਂ ਜੋ ਪੰਚਮ ਪਾਤਸ਼ਾਹ ਜੀ ਨੇ ਕਿਹਾ ਵੀ ਕੰਧੀ ਉੱਤੇ ਰੁੱਖੜਾ ਹੈ, ਕੰਧੀ ਦਾ ਅਰਥ ਹੈ ਕਿਨਾਰੇ ਤੇ, ਦਰਿਆ ਦੇ ਕਿਨਾਰੇ ਤੇ ਰੁੱਖੜਾ, ਕਿਚਰਕ ਬੰਨੈ ਧੀਰ। ਕਿੰਨਾ ਕੁ ਚਿਰ ਉਹ ਆਪਣੀਆਂ ਜੜ੍ਹਾਂ ਨੂੰ ਬੰਨ ਕੇ ਰੱਖ ਸਕਦਾ, ਮਜ਼ਬੂਤੀ ਨਾਲ ਰੱਖ ਸਕਦਾ, ਕਿਉਂਕਿ ਉਹਦੀਆਂ ਜੜ੍ਹਾਂ ਦਰਿਆ ਦੀਆਂ ਛੱਲਾਂ ਨੇ ਹਿਲਾ ਦੇਣੀਆਂ, ਇੱਕ ਦਿਨ ਉਹਨੇ ਡਿੱਗ ਪੈਣਾ ਨਦੀ ਦੇ ਵਿੱਚ ਹੀ, ਦਰਿਆ ਵਿੱਚ। ਫਰੀਦਾ, ਕੱਚਾ ਭਾਂਡਾ ਰੱਖੀਏ ਕਿਚਰਕ ਤਾਂ ਹੀ ਨੀਰ। ਤੇ ਕੱਚੇ ਭਾਂਡੇ ਵਿੱਚ, ਕੋਰੇ ਭਾਂਡੇ ਵਿੱਚ ਨੀਰ ਪਾ ਦਿਓ, ਉਹਦੇ ਵਿੱਚੋਂ ਸਿਮਦਾ ਰਹਿੰਦਾ, ਤੁਪਕਾ ਤੁਪਕਾ ਨਿਕਲਦਾ ਰਹਿੰਦਾ, ਤੇ ਇੱਕ ਦਿਨ ਉਹ ਖਾਲੀ ਹੋ ਜਾਂਦਾ ਹੈ। ਜੀਵਨ ਕੰਧੀ ਉੱਤੇ ਰੁੱਖੜੇ ਦੀ ਨਿਆਈ ਹੈ, ਜੀਵਨ ਕੋਰੇ ਭਾਂਡੇ ਵਿੱਚ ਪਏ ਹੋਏ ਨੀਰ ਦੀ ਨਿਆਈ ਹੈ, ਪਾਣੀ ਦੀ ਨਿਆਈ ਹੈ। ਸਾਡੇ ਸਵਾਸ ਜਿਹੜੇ ਨੇ ਉਹ ਨੀਰ ਦੀ ਨਿਆਈ ਨੇ, ਇਸ ਸਰੀਰ ਰੂਪੀ ਭਾਂਡੇ ਚੋਂ, ਘੜੇ ਚੋਂ ਗੁਜ਼ਰਦੇ ਪਏ ਨੇ, ਜਾ ਰਹੇ ਨੇ। ਇਹ ਸਰੀਰ ਰੁੱਖ ਦੀ ਨਿਆਈ ਹੈ, ਇਹਨੂੰ ਸੰਸਾਰ ਦੇ ਕਾਲ ਦੀ ਢਾ ਲੱਗਦੀ ਪਈ ਹੈ, ਸਮੇਂ ਦੀ ਢਾ ਲੱਗਦੀ। ਰੋਜ਼ ਇੱਕ ਛੱਲ ਆਉਂਦੀ ਹੈ, ਹਰ ਵਕਤ ਆਉਂਦੀ ਹੈ। ਸਾਡੀ ਉਮਰ ਜਿਹੜੀ ਹੈ, ਸਮਝ ਲਓ ਜੜ੍ਹਾਂ ਚੋਂ ਥੋੜੀ ਥੋੜੀ ਮਿੱਟੀ ਸਰਕਦੀ ਪਈ ਹੈ, ਨਿਕਲਦੀ ਪਈ ਹੈ, ਤੇ ਇੱਕ ਦਿਨ ਜਦੋਂ ਪੂਰਨ ਤੌਰ ਤੇ ਸਵਾਸ ਨਿਕਲ ਗਏ, ਖਾਲੀ ਹੋ ਗਏ, ਤੇ ਇਸ ਸਰੀਰ ਰੂਪੀ ਰੁੱਖ ਨੇ ਇਸ ਸੰਸਾਰ ਰੂਪੀ ਦਰਿਆ ਦੇ ਵਿੱਚ ਹੀ ਡਿੱਗ ਜਾਣਾ, ਇਹਦੇ ਚ ਹੀ ਖਤਮ ਹੋ ਜਾਣਾ। ਇਸ ਕਰਕੇ ਦਾਤਾ ਜੀ ਕਹਿੰਦੇ ਭਾਈ ਇਹ ਤਿਲਕਣਬਾਜ਼ੀ ਹੈ, ਧਿਆਨ ਰੱਖ, ਸਾਵਧਾਨੀ ਨਾਲ ਚੱਲ, ਵੇਖੇ ਛਿੱਟੜ ਥੀਮ ਦੋ, ਵੇਖ ਛਿੱਟਾਂ ਪੈ ਰਹੀਆਂ ਨੇ ਪਾਣੀ ਚ, ਭਲ ਡਿੱਗਦੀ, ਕਿੰਨੀਆਂ ਛਿੱਟਾਂ ਉੱਠਦੀਆਂ, ਛੱਲਾਂ ਪੈਂਦੀਆਂ, ਵੇਖੇ ਛਿੱਟੜ ਥੀਮ ਦੋ। ਤੇ ਜੇ ਤੂੰ ਇਸ ਤਰ੍ਹਾਂ ਕਿਨਾਰੇ ਕਿਨਾਰੇ ਤੁਰਦਾ ਹੋਇਆ ਵੇਖੇ ਨਾ ਕਿ ਛੱਲਾਂ ਆ ਰਹੀਆਂ ਨੇ, ਛਿੱਟਾਂ ਪੈ ਰਹੀਆਂ ਨੇ, ਮੇਰੇ ਤੋਂ ਅੱਗੇ ਲੋਕ ਜਿਹੜੇ ਨੇ ਉਹ ਵੀ ਡਿੱਗਦੇ ਜਾ ਰਹੇ ਨੇ, ਤਿਲਕਦੇ ਜਾ ਰਹੇ ਨੇ, ਮੇਰੇ ਪਿੱਛੇ ਪੂਰ ਜਿਹੜਾ ਆ ਰਿਹਾ ਉਹ ਵੀ ਗਾਫਲ ਹੋ ਕਰਕੇ ਨੀਂਦ ਵਿੱਚ ਸੁੱਤਾ ਆ ਰਿਹਾ ਹੈ। ਜਾਮ ਖਿਸੰਦੋ ਪੇਰ, ਪੈਰ ਤੇਰੇ ਜਿਹੜੇ ਫਿਰ ਵੇਖੀ, ਜੇ ਤੂੰ ਧਿਆਨ ਨਾ ਰੱਖਿਆ ਤੇ ਇਸ ਵਿੱਚ, ਇਸ ਸੰਸਾਰ ਵਿੱਚ ਤੇਰੇ ਪੈਰ ਤਿਲਕ ਜਾਣੇ ਨੇ, ਖਿਸਕ ਜਾਣੇ ਨੇ, ਤੇ ਤੂੰ ਇਸ ਦਰਿਆ ਵਿੱਚ ਡੁੱਬ ਕੇ ਮਰ ਜਾਣਾ। ਇਹਦਾ ਭਾਵ ਕੀ ਹੈ ਕਿ ਇਹ ਜਗਤ ਸੰਸਾਰ ਦਰਿਆ ਹੈ,
ਛੱਲਾ ਕੀ ਨੇ? ਲੋਭ ਲਹਿਰ ਅਤ ਨਿਜਹਰ ਬਾਜੈ, ਕਾਇਆ ਡੁੱਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਭਗਤ ਨਾਮਦੇਵ ਜੀ ਕਹਿੰਦੇ ਲਹਿਰਾਂ ਕਿਹੜੀਆਂ ਵਗਦੀਆਂ ਪਈਆਂ ਨੇ? ਲੋਭ ਦੀਆਂ, ਵਾਸ਼ਨਾਵਾਂ ਦੀਆਂ, ਪਦਾਰਥਾਂ ਦੀ ਪਕੜ ਦੀਆਂ, ਈਰਖਾ ਦਵੈਕ ਦੀਆਂ, ਪਤਾ ਨੀ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਨੇ ਤੇ ਸਾਡੇ ਤੇ ਛਿੱਟੇ ਪੈ ਜਾਂਦੇ ਨੇ। ਅਸੀਂ ਤਾਂ ਛਿੱਟਿਆਂ ਤੋਂ ਬਚ ਨਹੀਂ ਸਕਦੇ। ਬਾਬਾ ਕਬੀਰ ਜੀ ਨੇ ਹੋਰ ਢੰਗ ਨਾਲ ਇਸ ਨੂੰ ਬਿਆਨ ਕੀਤਾ। ਬਾਬਾ ਜੀ ਕਹਿੰਦੇ ਵੀ ਸੰਸਾਰ ਵਿੱਚ ਰਹਿਣਾ ਇਸ ਤਰ੍ਹਾਂ ਹੈ ਜਿਵੇਂ ਕਾਜਲ ਦੀ ਕੋਠੜੀ ਦੇ ਵਿੱਚੋਂ ਦੀ ਗੁਜਰਨਾ ਚਿੱਟੇ ਕੱਪੜੇ ਪਾ ਕੇ। ਕੱਜਲ ਦੀ ਕੋਠੜੀ, ਸੁਰਮੇ ਦੀ ਕੋਠੜੀ ਜਿਹਦੇ ਚ ਸਾਰੇ ਪਾਸੇ ਕਾਲਕ ਹੈ, ਤੇ ਮਨੁੱਖ ਨੇ ਗੁਜਰਨਾ ਉਹਦੇ ਚੋਂ ਲਿਬਾਸ ਚਿੱਟਾ ਪਾ ਕੇ, ਸਫੇਦ ਪਾ ਕੇ। ਕਿੰਨੀ ਇਕਾਗਰਤਾ ਨਾਲ ਨਿਕਲਣਾ ਪਏਗਾ, ਕਿੰਨੇ ਧਿਆਨ ਨਾਲ ਨਿਕਲਣਾ ਪਏਗਾ, ਤੇ ਫਿਰ ਵੀ ਵੇਖੋ ਕਾਲਖ ਲੱਗਣੀ ਹੀ ਲੱਗਣੀ ਹੈ, ਦਾਗ ਲੱਗਣਾ ਹੀ ਲੱਗਣਾ ਹੈ। ਤੇ ਜੇ ਬੰਦਾ ਗਾਫਲ ਹੋ ਕੇ ਤੁਰ ਪਏ, ਅੱਖਾਂ ਬੰਦ ਕਰਕੇ ਤੁਰ ਪਏ, ਫਿਰ ਤੇ ਬਾਹਰ ਨਿਕਲਦੇ ਨੂੰ ਕਿਸੇ ਨੇ ਪਛਾਣਨਾ ਹੀ ਨਹੀਂ ਵੀ ਇਹ ਮਨੁੱਖ ਸੀ ਕਿ ਕੀ ਸੀ, ਇਹਦਾ ਹੁਲੀਆ ਕੀ ਹੈ। ਇਹਦਾ ਭਾਵ ਇਹ ਵੀ ਸੰਸਾਰ ਵਿੱਚ ਸਾਵਧਾਨਤਾ ਤੋਂ ਬਿਨਾਂ ਪਰਮਾਤਮਾ ਦੇ ਉਪਦੇਸ਼

ਅੱਜ ਤਾਂ ਸਾਰੇ ਪਿੰਡ ਦਾ ਪਤਾ ਹੁੰਦਾ ਹੈ ਕਿ ਉਸ ਵਕਤ ਇਹ ਚੀਜ਼ਾਂ ਨਹੀਂ ਸਨ ਪਤਾ ਜਦੋਂ ਪਰਨਾ ਕੇ ਲਜਾਇਆ ਜਾਂਦਾ ਸੀ ਉਹ ਪਹਿਲੇ ਦਿਨ ਹੀ ਜਿਹੜਾ ਹੈ ਆਪਣੇ ਘਰ ਦੇ ਵਿੱਚ ਕੁਟੰਬ ਵਿੱਚ ਪਰਿਵਾਰ ਵਿੱਚ ਬੀਬੀ ਨੂੰ ਰਲਾਉਣ ਦਾ ਕਿ ਇਹ ਪਰਚ ਜਾਏ ਇਹ ਸਾਡੇ ਵਿੱਚ ਰਲ ਜਾਏ ਇਹਨੂੰ ਇੱਕ ਸਾਰਿਆਂ ਦੀ ਜਾਣ ਪਛਾਣ ਹੋ ਜਾਏ ਉਹਦੇ ਲਈ ਇੱਕ ਬਹੁਤ ਸੋਹਣੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਜਿਵੇਂ ਗਾਨਾ ਖੇਡਣ ਦੀ ਰਸਮ ਕੀਤੀ ਜਾਂਦੀ ਸੀ ਜਾਂ ਤਿਲਾਂ ਨੂੰ ਭਰਨ ਦੀ ਬੁੱਕ ਦੇ ਵਿੱਚ ਤਿਲ ਲੈ ਕੇ ਥਾਲ ਦੇ ਵਿੱਚ ਤਿਲ ਪਾ ਕੇ ਅੱਜ ਵੀ ਕੀਤਾ ਜਾਂਦਾ ਜਿਹੜੇ ਲੋਕ ਇਉਂ ਕਹਿ ਲਈ ਵੀ ਲਹਿੰਦੇ ਪੰਜਾਬ ਵਾਲੇ ਪਾਸੇ ਨੇ ਤਾਂ ਬਾਹਰ ਇਲਾਕੇ ਦੇ ਨੂੰ ਇਹ ਰਿਵਾਜ ਇਹ ਰਸਮ ਅੱਜ ਵੀ ਕਰਦੇ ਨੇ ਕਿ ਜਦੋਂ ਬੀਬੀ ਭੈਣ ਵਿਆਹ ਕੇ ਆਉਂਦੀ ਹੈ ਥਾਲ ਦੇ ਵਿੱਚ ਚੌਲ ਜਾਂ ਤਿਲ ਚੌਲ ਪਾਲੇ ਜਾਂਦੇ ਨੇ ਅੱਜ ਉਹ ਚੌਲਾਂ ਦਾ ਬੁੱਕ ਭਰਦੀ ਹੈ ਤੇ ਉਹ ਆਪਣੇ ਕੰਤ ਦੇ ਹੱਥਾਂ ਵਿੱਚ ਉਹ ਬੁੱਕ ਕਰਦਾ ਕੰਤ ਦੇ ਹੱਥਾਂ ਵਿੱਚ ਰੱਖਦੀ ਹੈ ਫਿਰ ਉਹ ਭਰਦਾ ਹੈ ਤੇ ਉਹ ਆਪਣੇ ਕਾਮਣ ਦੇ ਹੱਥਾਂ ਵਿੱਚ ਰੱਖਦੀ ਹੈ ਫਿਰ ਇਸ ਤਰ੍ਹਾਂ ਸਾਰੀਆਂ ਦਰਾਣੀਆਂ ਜਠਾਣੀਆਂ ਨਨਾਨਾ ਸਭ ਦੇ ਨਾਲ ਇਸ ਤਰ੍ਹਾਂ ਉਹ ਰਸਮ ਖੇਡੀ ਜਾਂਦੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਸਭ ਨਾਲ ਜਾਣ ਪਛਾਣ ਆਪਸੀ ਮਿਲਵਰਤਨ ਹੋ ਜਾਏ ਪਛਾਣ ਹੋ ਜਾਏ ਤੇ ਖੇਡ ਵਿੱਚ ਜਿੱਤ ਹਾਰ ਹੁੰਦੀ ਹੈ ਬਾਬਾ ਜੀ ਨੇ ਉਹ ਦੁਨੀਆਂ ਦੇ ਅੰਦਰ ਪੰਜਾਬ ਦੇ ਅੰਦਰ ਹੋਣ ਵਾਲੀ ਰਸਮ ਨੂੰ ਇਹਦੇ ਵਿੱਚ ਸਲੋਕ ਵਿੱਚ ਵਰਤਿਆ ਵੀ ਹੇ ਜਿੰਦੇ ਜੇ ਤੈਨੂੰ ਪਤਾ ਹੈ ਕਿ ਤੂੰ ਖੇਡ ਖੇਡਣੀ ਹੈ ਤੇਰੇ ਬੁੱਕ ਭਰ ਕੇ ਤੂੰ ਬੁੱਕ ਪਾਣਾ ਹੈ ਤੇ ਸੰਭਲ ਕੇ ਬੁੱਕ ਭਰੀ ਤੂੰ ਇੰਨੇ ਕੁ ਬੁੱਕ ਭਰੀ ਵੀ ਅਗਲੇ ਦੇ ਬੁੱਕ ਵਿੱਚ ਪਾਏ ਤੇ ਤੂੰ ਜਿੱਤ ਜਾਏ ਤੇਰੀ ਬੁੱਕ ਵੱਡੀ ਹੋ ਜਾਏ ਜੇ ਤੈਨੂੰ ਪਤਾ ਵੀ ਤੇਰਾ ਸ਼ੌ ਨੰਡੜਾ ਹੈ ਭੋਲਾ ਭਾਲਾ ਹੈ ਤੇ ਉਹਦੇ ਤੇ ਮਾਣ ਕਰੇ ਤੂੰ ਭਾਵ ਜ਼ਿੰਦਗੀ ਨਾਲ ਜੋੜਿਆ ਹੈ ਵੀ ਇਹ ਜ਼ਿੰਦਗੀ ਜਿਹੜੀ ਹੈ ਜੇ ਤੂੰ ਇਹਦੇ ਨਾਲ ਜੁੜੀ ਹੈ ਜਿੰਨਾ ਤੈਨੂੰ ਮੌਕਾ ਖੇਡਣ ਦਾ ਮਿਲਿਆ ਸਾਵਧਾਨੀ ਨਾਲ ਆਪਣੇ ਸਵਾਸਾਂ ਦੇ ਤਿਲਾਂ ਨੂੰ ਭਰ ਲੈ ਤੇ ਜੀਵਨ ਦੇ ਜਬਾਜੀ ਨੂੰ ਜਿੱਤ ਲੈ ਖੈਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੀਵਨ ਵਿੱਚ ਛਿੱਟਾਂ ਚੱਲਦੀਆਂ ਰਹਿਣੀਆਂ ਨੇ ਛੱਲਾਂ ਚੱਲਦੀਆਂ ਰਹਿਣੀਆਂ ਤਿੱਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਹਰੀ ਨੂੰ ਵਸਾਰਾਂਗੇ ਤੇ ਸਾਵਧਾਨੀ ਹਟ ਜਾਏਗੀ ਸਾਵਧਾਨੀ ਕੇਵਲ ਪਰਮੇਸ਼ਵਰ ਦੇ ਨਾਮ ਵਿੱਚ ਹੈ ਹੋਰ ਸਿਆਣਪਾਂ ਨਾਲ ਹੋਰ ਚਤੁਰਾਈਆਂ ਨਾਲ ਇਹ ਸਾਵਧਾਨੀ ਨਹੀਂ ਹੋਣੀ ਕਿ ਅਸੀਂ ਜ਼ਿੰਦਗੀ ਬਚਾ ਲਈਏ ਨਹੀਂ ਬਚਾਈ ਜਾ ਸਕਦੀ ਬਾਕੀ ਸਿਆਣਪਾਂ ਬੰਧਨ ਬਣ ਜਾਣਗੀਆਂ ਇੱਕੋ ਸਿਵ ਤੋਂ ਸਲਾਹ ਜੀ ਦੇ ਪਾਸ ਹੈ ਉਹਦੀ ਇਕਾਗਰਤਾ ਉਹਦੀ ਸਿਆਣਪ ਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਨਹੀਂ ਤੇ ਜਾਮ ਖਿਸੰਦੋ ਪੇਰ ਗੁਰੂ ਸਾਹਿਬ ਕਹਿੰਦੇ ਬੇਧਿਆਨੀ ਹੋਈ ਤੇ ਹਮ ਦੇਖਾ ਤਹਿ ਡੂਬੀ ਅਲੇ ਮਹੱਲਾ ਪੰਜਵਾਂ ਸੱਚ ਜਾਣੈ ਕੱਚ ਵੈਦੇ ਤੂੰ ਆਗੂ ਆਗੇ ਸਲਵੇ ਹੇ ਭਾਈ ਜਿਸ ਸੰਸਾਰ ਦੇ ਪਦਾਰਥਾਂ ਨੂੰ ਸੱਚ ਜਾਣੈ ਤੂੰ ਸੱਚ ਜਾਣ ਕੇ ਗਫਲ ਹੋ ਕੇ ਤੁਰਨਾ ਕੱਚ ਵੈਦੇ ਹੋ ਇਹ ਜਾਣ ਵਾਲੇ ਰਾਹੀਆ ਇਹ ਕੱਚ ਹੈ ਝੂਠ ਹੈ ਇਹਨੇ ਖਿਸਕ ਜਾਣਾ ਹੈ ਇਹਨੇ ਚਲੇ ਜਾਣਾ ਹੈ ਤੂੰ ਆਗੂ ਆਗੇ ਸਲਵੇ ਪਰ ਤੂੰ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਸਮਝ ਨਹੀਂ ਦਿੰਦਾ ਤੂੰ ਤੇ ਕਹਿੰਦਾ ਜਿੰਨਾ ਮੈਂ ਇਕੱਠਾ ਕਰ ਲਵਾਂ ਕਿਸੇ ਹੋਰ ਜੋਗਾ ਨਾ ਛੱਡਾਂ ਸਾਰਾ ਕੁਝ ਮੈਂ ਇਕੱਠਾ ਕਰ ਲਵਾਂ ਸਾਰੇ ਤੇ ਮੇਰਾ ਕੰਟਰੋਲ ਹੋ ਜਾਏ ਪਰ ਹੇ ਭਾਈ ਤੂੰ ਇਹਨੂੰ ਸਭ ਨੂੰ ਛੱਡ ਕੇ ਚਲੇ ਜਾਂਦਾ ਇਹ ਤੇਰੇ ਹੱਥ ਨਹੀਂ ਆਉਣ ਵਾਲਾ ਤੇਰਾ ਜੀਵਨ ਤੇ ਆਪ ਜਿਹੜਾ ਦਰਿਆ ਦੇ ਕਿਨਾਰੇ ਤੇ ਚੱਲਦਾ ਹੋਵੇ ਉਹ ਕਿੰਨਾ ਵੀ ਪੰਡ ਭਾਰ ਸਿਰ ਤੇ ਬੰਨ ਲਏ ਆਖੀ ਜਾਏ ਵੀ ਆਹ ਵੀ ਮੈਂ ਲੈ ਕੇ ਜਾਣਾ ਆਹ ਵੀ ਮੈਂ ਲੈ ਕੇ ਜਦੋਂ ਆਪ ਡੁੱਬਣਾ ਹੈ ਤੇ ਸਾਡਾ ਭਾਰ ਕਿਵੇਂ ਬਚ ਜਾਏਗਾ ਉਹ ਸਗੋਂ ਸਾਨੂੰ ਡੁੱਬਣ ਵਿੱਚ ਹੋਰ ਸਹਾਈ ਹੋ ਜਾਏਗਾ ਜਿੰਨਾ ਕਿਨਾਰੇ ਤੇ ਹਲਕਾ ਹੋ ਕੇ ਤੁਰੇਗਾ ਉਨਾ ਉਹਦੇ ਬਚਣ ਦਾ ਚਾਂਸ ਜ਼ਿਆਦਾ ਹੈ ਤੇ ਜੇ ਭਾਰ ਹੋਰ ਇਕੱਠਾ ਹੈ ਉਹ ਹੋਰ ਇਹਦੇ ਡੁੱਬਣ ਦਾ ਕਾਰਨ ਬਣ ਜਾਏਗਾ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਭਾਰ ਲੈ ਕੇ ਨਾ ਚੱਲ ਹਰੂਆ ਹੋ ਕੇ ਤਾਂ ਚੱਲ ਕਿਉਂਕਿ ਹਰਵੇ ਹਰਵੇ ਤਿਰ ਗਏ ਡੁੱਬੇ ਜਿਨ ਸਿਰ ਭਾਰ ਬਾਬਾ ਕਬੀਰ ਜੀ ਕਹਿੰਦੇ ਹਲਕੇ ਤਰ ਜਾਂਦੇ ਨੇ ਹਲਕੇ ਕੌਣ ਜਿਨ੍ਹਾਂ ਆਪਣੀ ਮੱਤ ਤੇ ਆਪਣੇ ਅੰਤਰਾਤਮੇ ਤੇ ਆਪਣੇ ਅੰਤਸ਼ਕਰਨ ਤੇ ਕੋਈ ਬੋਝ ਨਹੀਂ ਰੱਖਿਆ ਕੋਈ ਵਿਕਾਰਾਂ ਦਾ ਬੋਝ ਨਹੀਂ ਕੋਈ ਵਿਸ਼ਿਆਂ ਦਾ ਬੋਝ ਨਹੀਂ ਉਹ ਕਹਿੰਦੇ ਤਿਰ ਗਏ ਡੁੱਬੇ ਜਿਨ ਸਿਰ ਭਾਰ ਤੇ ਜਿਨ੍ਹਾਂ ਦੇ ਅੰਦਰ ਭਾਰ ਸੀ ਜਿਨ੍ਹਾਂ ਦੇ ਅੰਦਰ ਜੀਵਨ ਨੂੰ ਜਿਉਂਦਿਆਂ ਜਿਨ੍ਹਾਂ ਨੇ ਕਈ ਕੁਝ ਆਪਣੇ ਅੰਦਰ ਵਿਚਾਰਾਂ ਦਾ ਗਿਆਨ ਦਾ ਸਿਆਣਪ ਦਾ ਕਰਮਾਂ ਦਾ ਭਾਰ ਰੱਖਿਆ ਉਹ ਡੁੱਬ ਗਏ ਨਾਨਕ ਆਤ ਸੜੀ ਮੰਝ ਨੈਣੂ ਬਿਆ ਢਲ ਪੱਬਣ ਜਿਉਂ ਜੁੰਮਿਓ ਹੇ ਨਾਨਕ ਆਖ ਆਤ ਸੜੀ ਕਹਿੰਦੇ ਅੱਗ ਮੰਝ ਜਿਵੇਂ ਅੱਗ ਦੇ ਵਿੱਚ ਨੈਣੂ ਨੈਣੂ ਦਾ ਅਰਥ ਹੈ ਮੱਖਣ ਅੱਗ ਵਿੱਚ ਕੋਈ ਮੱਖਣ ਪਾਏ ਘਿਓ ਪਾਏ ਉਹ ਇਹ ਆਸ ਕਰੇ ਵੀ ਹੁਣ ਅੱਗ ਮੱਚੇ ਨਾ ਮੱਚੇਗੀ ਅੱਗ ਤਾਂ
ਕਹਿੰਦੇ ਜਿਵੇਂ ਅੱਗ ਦੇ ਵਿੱਚ ਮੱਖਣ ਪਾਇਆ ਮੱਖਣ ਨਹੀਂ ਰਹਿੰਦਾ ਸੜ ਜਾਂਦਾ ਹੈ, ਢਲ ਪੱਬਣ ਜਿਉਂ ਜੰਮਿਓ ਤੇ ਜਿਵੇਂ ਪਾਣੀ ਦੇ ਸੁੱਕਣ ਦੇ ਨਾਲ ਪਾਣੀ ਵਿੱਚੋਂ ਚੁਪੱਤੀ ਜਿਹੜੀ ਹਰੇ ਪੱਤਿਆਂ ਵਾਲੀ ਹੁੰਦੀ ਹੈ ਉਹ ਸੁੱਕ ਜਾਂਦੀ ਹੈ, ਇਸੇ ਤਰ੍ਹਾਂ ਭਾਈ ਇਹ ਜੀਵਨ ਐਸਾ ਹੈ, ਇਹਦੇ ਵਿੱਚੋਂ ਇੱਕ ਨਾ ਇੱਕ ਦਿਨ ਇਹ ਮੱਖਣ ਰੂਪੀ ਸਵਾਸ ਮੁੱਕ ਜਾਣੇ ਨੇ, ਸੜ ਜਾਣੇ ਨੇ, ਇਸੇ ਵਿਕਾਰਾਂ ਦੀ ਅੱਗ ਨੇ ਸਾੜ ਦੇਣੇ ਨੇ, ਜੀਵਨ ਦਾ ਦਰਿਆ ਸੁੱਕ ਜਾਣਾ ਹੈ, ਇਹ ਸੰਸਾਰ ਦੇ ਵਿੱਚ ਸਰੀਰ ਚਪੱਤੀ ਦੀ ਤਰ੍ਹਾਂ ਸੁੱਕ ਜਾਣਾ ਹੈ, ਇਸ ਕਰਕੇ ਇਹਨੂੰ ਜਿੰਨਾ ਸਮਾਂ ਮੌਕਾ ਹੈ ਸਾਂਭ ਲੈ। ਧੰਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੂੰ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਹੇ ਤੈਨੂੰ ਜੋਬਨ ਮਿਲਿਆ, ਜੀਵਨ ਮਿਲਿਆ, ਜੋਬਨ ਹੁੱਲਾ ਭਾਵ ਹੁਲਾਰੇ ਵਾਲਾ ਜੀਵਨ ਹੈ, ਇਹਦੇ ਨਾਲ ਰੱਬ ਦਾ ਪਿਆਰ ਮਾਣ, ਵਿਕਾਰਾਂ ਨੂੰ ਕਿਉਂ ਮਾਨਣਾ, ਬੁਰੀਆਂ ਚੀਜ਼ਾਂ ਨੂੰ ਕਿਉਂ ਮਾਨਣਾ, ਜੇ ਤੇਰੇ ਕੋਲ ਜੀਵਨ ਹੈ ਤੇ ਰੱਬ ਨੂੰ ਮਾਣ। ਮਹੱਲਾ ਪੰਜਵਾਂ, ਭੋਰੇ ਭੋਰੇ ਰੂਹੜੇ ਸੇਵੇ ਦੇ ਆਲਕ, ਹੇ ਭੋਲੇ ਮਨੁੱਖ, ਹੇ ਮੂੜੇ ਮਨੁੱਖ, ਤੂੰ ਕਿਵੇਂ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ। ਸੇਵੇ ਦੇ ਆਲਕ, ਆਲਸ ਵਿੱਚ ਸੰਸਾਰ ਦਾ ਦੇ ਵਿੱਚ ਰਹਿੰਦਿਆਂ ਜੀਵਨ ਤੂੰ ਇਸ ਤਰ੍ਹਾਂ ਬਰਬਾਦ, ਜਾਂ ਤਾਂ ਮੱਲੋ ਜੋਰੀ ਵਿੱਚ ਬਰਬਾਦ ਕਰ ਦਿੰਦਾ ਤੇ ਜਾਂ ਬਿਲਕੁਲ ਹੀ ਆਪਣਾ ਤਿਆਗ ਕਰ ਦਿੰਦਾ। ਜਿਹੜੀ ਚੀਜ਼ ਦਾ ਤਿਆਗ ਕਰਨਾ ਉਹਦਾ ਤਿਆਗ ਨਹੀਂ ਕਰਦਾ, ਹੋਰ ਵਸਤੂਆਂ ਦਾ ਤਿਆਗ ਕਰ ਦਿੰਦਾ। ਇੱਕ ਬਹੁਤ ਵੱਡਾ ਰਾਜਾ ਸੀ ਚੱਕਰਵਰਤੀ, ਉਹ ਆਪਣੇ ਘਾਟ ਤੇ ਖਲੋ ਕਰਕੇ ਐਲਾਨ ਕਰਦਾ ਹੁੰਦਾ ਸੀ, ਜੋ ਮੰਗ ਲਓ, ਜਿੰਨੇ ਮੰਗਣਾ ਜਾਚਕ, ਮੈਂ ਕਿਸੇ ਨੂੰ ਖਾਲੀ ਨਹੀਂ ਜਾਣ ਦਿਆਂਗਾ। ਇੰਨਾ ਹੰਕਾਰ ਉਹਦੇ ਚ ਕਿ ਮੇਰੇ ਤੋਂ ਵੱਡਾ ਕੋਈ ਦਾਨੀ ਨਹੀਂ, ਸੂਰਵੀਰ ਨਹੀਂ। ਇੱਕ ਪੁੱਜਿਆ ਹੋਇਆ ਫਕੀਰ ਆਇਆ, ਉਹਨੇ ਆਪਣਾ ਭਿੱਖਿਆ ਪਾਤਰ ਅੱਗੇ ਕਿਹਾ, ਉਹਨੇ ਕਿਹਾ ਰਾਜਾ ਮੈਨੂੰ ਕੁਝ ਦੇਗਾ? ਕਹਿੰਦਾ ਜੋ ਮੰਗੇਗਾ, ਸੋਨਾ ਚਾਂਦੀ ਗਹਿਣੇ ਜੋ ਤੇਰੇ ਕੋਲ ਮੰਗਿਆ ਜਾਂਦਾ। ਉਹ ਕਹਿੰਦਾ ਇਹ ਮੇਰੇ ਚੀਜ਼ਾਂ ਲੋੜਦੀਆਂ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਬੜਾ ਹੈਰਾਨ ਹੋਇਆ ਵੀ ਪਹਿਲਾ ਬੰਦਾ, ਕਹਿੰਦਾ ਮੈਨੂੰ ਆਪਣਾ ਅਹੰਕਾਰ ਦਾਨ ਦੇ ਦੇ, ਜਿਹੜਾ ਤੂੰ ਚੁੱਕੀ ਫਿਰਦਾ ਇਹ ਮੈਨੂੰ ਦਾਨ ਦੇ ਦੇ। ਉਹਨੂੰ ਸਮਝ ਲੱਗੀ ਕਿ ਦਾਨ ਤਿਆਗ ਜਿਹਦਾ ਕਰਨਾ ਉਹਦਾ ਬੰਦਾ ਤਿਆਗ ਨਹੀਂ ਕਰਦਾ, ਬੇਫਾਲਤੂ ਵਸਤੂਆਂ ਦਾ ਤਿਆਗ ਕਰਦਾ। ਦਤਾਰ ਜੀ ਕਹਿੰਦੇ ਮੁੱਦਤ ਪਈ ਚਿਰਾਣੀਆਂ ਫਿਰ ਕੱਢੂ ਆਵੇ ਰੁੱਤ, ਮੁੱਦਤ ਤੋਂ ਬਾਅਦ ਚਿਰਾਂ ਤੋਂ ਬਾਅਦ ਇਹ ਸਮਾਂ ਮਿਲਿਆ, ਰੁੱਤ ਮਿਲੀ ਹੈ, ਦੁਬਾਰਾ ਕੱਢੂ ਤੋਂ ਭਾਵ ਕਦੋਂ ਫਿਰ ਦੁਬਾਰਾ ਇਹ ਰੁੱਤ ਆਏਗੀ, ਨਹੀਂ ਮਿਲਣੀ। ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਹਰਾ, ਹੇ ਪਰਮੇਸ਼ਵਰ ਤੈਨੂੰ ਜਾਣਿਆ ਨਹੀਂ ਜਾ ਸਕਦਾ, ਤੇਰਾ ਰੂਪ ਰੰਗ ਨਹੀਂ, ਤੂੰ ਜਾਤਾਂ ਵਰਨਾ ਤੋਂ ਬਾਹਰਾ ਹੈ, ਇਹ ਮਾਨਸ ਜਾਣਾ ਦੂਰ, ਤੂੰ ਵਰਤਾ ਜਹਰਾ। ਅਗਿਆਨੀ ਮਨੁੱਖ ਤੈਨੂੰ ਦੂਰ ਸਮਝਦਾ ਵੀ ਕਿਤੇ ਹੋਰ ਹੈ, ਪਰ ਤੂੰ ਤੇ ਜਾਹਰ ਵਰਤਦਾ ਹੈ, ਤੂੰ ਸਭ ਕੱਟ ਭੋਗ ਹੈ ਆਪ, ਤੁਧ ਲੇਪ ਨਾ ਲਾਹਰਾ, ਸਾਰਿਆਂ ਦੇ ਵਿੱਚ ਆਪ ਬੈਠਾ ਭੋਗ ਰਿਹਾ, ਪਰ ਤੈਨੂੰ ਲੇਪ ਰਤਾ ਮਾਤਰ ਲਾਹਰਾ ਦਾ ਅਰਥ ਹੈ ਲੱਗਦਾ ਨਹੀਂ, ਸਭ ਵਿੱਚ ਰਹਿ ਕੇ ਵੀ ਤੂੰ ਨਿਰਲੇਪ ਹੈ। ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ, ਆਨੰਦੀ ਪੁਰਖ ਹੈ, ਆਨੰਦ ਵਿੱਚ ਹੈ, ਸਤ ਚਿਤ ਆਨੰਦ ਤੇਰਾ ਅਸਲ ਸਰੂਪ ਹੈ। ਤੂੰ ਸਭ ਦੇਵਾ ਮਹਿਦੇਵ ਵਿਧਾਤੇ ਨਰਹਰਾ, ਦੇਵਾਨ ਦੇਵ ਹੈ, ਰਾਜਾਨ ਰਾਜ ਹੈ, ਕਿਆ ਆਰਾਧੇ ਜਿਹਵਾ ਇੱਕ, ਤੂੰ ਅਬਨਾਸੀ ਅਪਰ ਪਰਾ, ਤੇਰਾ ਪਾਰਾਵਾਰ ਨਹੀਂ, ਤੂੰ ਅਬਨਾਸੀ ਹੈ, ਮੇਰੀ ਇਹ ਛੋਟੀ ਜੀ ਰਸਨਾ ਤੈਨੂੰ ਜਪ ਨਹੀਂ ਸਕਦੀ। ਜਿਸ ਮਿਲੈ ਸਤਿਗੁਰ ਆਪ ਤਿਸਕੇ ਸਭ ਕੁੱਲ ਤਰਾ, ਜਿਹਨੂੰ ਗੁਰੂ ਮਿਲਾ ਦੇ ਉਹਦੀਆਂ ਕੁੱਲਾਂ ਤਰ ਜਾਂਦੀਆਂ ਨੇ। ਸੇਵਕ ਸਭ ਕਰਦੇ ਸੇਵ, ਦਰ ਨਾਨਕ ਜਨ ਤੇਰਾ, ਹੇ ਵਾਹਿਗੁਰੂ ਮੈਂ ਸੇਵਕ ਵੀ ਤੇਰੇ ਦਰ ਤੇ ਖਲੋਤੇ ਹੋਏ ਸੇਵਕਾਂ ਦੀ ਤਰ੍ਹਾਂ ਤੇਰੇ ਦਰ ਦੀ ਸੇਵਾ ਕਰ ਸਕਾਂ, ਇਹ ਅਰਦਾਸ ਇਹ ਬੇਨਤੀ ਮੇਰੀ ਦਾਸ ਦੀ ਹੈ, ਕਿਰਪਾ ਕਰ ਮੈਨੂੰ ਸੇਵਾ ਵਿੱਚੋਂ ਉਹ ਸਾਵਧਾਨੀ ਉਹ ਸੋਝੀ ਬਖਸ਼ ਕਿ ਜੀਵਨ ਦੇ ਦਰਿਆ ਦੇ ਵਿੱਚ ਮੈਂ ਵਹਿ ਨਾ ਜਾਵਾਂ, ਮੈਂ ਇਸ ਦਰਿਆ ਦੇ ਕਿਨਾਰੇ ਨੂੰ ਤੇਰੀ ਰਹਿਮਤ ਸਦਕਾ ਸਰ ਕਰ ਲਵਾਂ, ਪਾਰ ਕਰ ਲਵਾਂ। ਇਹ ਅੱਜ ਦਾ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਗੁਰੂ ਕਿਰਪਾ ਕਰੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਹਜੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ, ਉਹ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਿਜ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਨਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਏ ਤੇਗ ਕੈਂਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਤਾਂ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਕੋਇ ਜਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਾਰਾ ਖਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਿਜ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ

ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਅੰਦਰੋਂ ਕਰੁਣਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ, ਆਪ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਨਸੀਬ ਸਿੰਘ ਜੀ ਗਾਖਲ, ਬੀਬੀ ਗੁਰਦੇਵ ਕੌਰ ਜੀ ਗਾਖਲ, ਦਾਦੀ ਦਾਦਾ ਜੀ, ਸਰਦਾਰ ਚੰਨਣ ਸਿੰਘ ਜੀ ਢਿੱਲੋਂ ਨਾਨਾ, ਬੀਬੀ ਗੁਰਮੀਤ ਕੌਰ ਜੀ ਢਿੱਲੋਂ ਨਾਨੀ ਜੀ, ਸਰਦਾਰ ਅਮੋਲਕ ਸਿੰਘ ਗਾਖਲ, ਬੀਬੀ ਇੰਦਰਜੀਤ ਕੌਰ ਗਾਖਲ, ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਬੇਟਾ ਪਰਮਵੀਰ ਸਿੰਘ ਗਾਖਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਪ ਜੀ ਦਾ ਘੁਟਾਨਕੋਟ ਧੰਨਵਾਦ ਕਰਦੇ ਹੋਏ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਮਹਾਰਾਜ ਜੀ ਬੇਟਾ ਪਰਮਵੀਰ ਸਿੰਘ ਗਾਖਲ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਲੰਬੀ ਆਜੂ, ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਸਾਰੇ ਗਾਖਲ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਘਰ ਵਿਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਬਿਰਤ ਮਾਇਆ ਗੁਰੂ ਘਰ ਵਾਸਤੇ ਅਰਦਾਸ ਭੇਟਾ ਹਾਜ਼ਰ ਕੀਤੀ, ਭੇਟਾ ਪ੍ਰਵਾਨ ਕਰਨੀ, ਖਜ਼ਾਨੇ ਭਰਪੂਰ ਕਰਨੇ, ਕਿਰਪਾ ਕਰਨੀ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ

ਬੋਲਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਾਵੇ ਧਾਏ ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਾ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜਾ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜਾ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਇਸ ਵੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦੇ ਨੇ ਕਾਹੀਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਬਖਸ਼ ਲਓ ਅਗੋ ਵਾਸਤੇ ਸਪਸ਼ਟ ਬਾਣੀ ਪੜਨ ਦੀ ਸੁਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਜਾਂ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹੋਣ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਪੁਲਚਕ ਮਾਫ਼ ਕਰਨਾ ਸਬਦ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪ੍ਰਭ ਮਨ ਭਾਇਆ ਜੀਉ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ

ਭੇ ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇ ਉਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਐ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹਿਲੇ ਬਸਤ ਗੜਾਈ ਤਾਕੋ ਭਿੰਨ ਨ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਕੀ ਗਤ ਮਿਤ ਕੋਈ ਨ ਲਾਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢ ਤਾਪ ਤਾਕੂ ਰਖ ਦੇ ਕਰ ਹਾਥ ਮਾਨਸ ਜਤਨ ਕਰਤਬ ਭਾਤ ਤਿਸਕੇ ਕਰਤਬ ਬਿਰਤੇ ਜਾਤ ਮਾਰਨ ਰਾਖੈ ਅਵਰਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤਿਉ ਮੰਥਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿ ਚਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਾਜੋ ਜਨ ਤ੍ਰਿਪਤਾਨੇ ਮੰਥਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਿਨ ਕਹਿ ਸਦਕਾਮ ਬੋਲੋ ਜਸ ਜੇ ਬਹ ਦਿਨ ਰਾਤ ਪ੍ਰਭ ਆਪਣੇ ਜਿਨ ਕੀ ਨੀਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਇਕ ਨਾ ਜਾਨੋ ਆਠ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸਰਬ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਨਵ ਸਗਲੀ ਛਾੜ ਤਿਸ ਜਨ ਕੀ ਤੂ

ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਉ ਸਮੀਤ ਵਿਸਾਰੋ ਚਰਨ ਕਮਲ ਰਿਧ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰਵਥ

ਸੁਨਾਨ ਸੁਣਾ ਹੈ ਪੜ ਪੜ ਪਾਵਹਿ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁੱਖ ਪਾਪ ਕਾ ਨਾਸ ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵਹਿ ਰਾਹ ਸੁਣਾ ਹੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਾਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੂ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤੁਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ
ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹਾਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ ਜਾ ਕਰਤਾ ਸਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਕਤੇਬਾ ਅਸੁੱਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਾ ਹੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੈ ਵਖਿਆਣ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਐ ਕੇਤੇ ਗਾਵਣ ਹਾਰੇ
गावै तुहनो पौन पणि बै संतर गावै राजा धर्म दुआरे गावै चित गुप्त लिख जाने लिख लिख धर्म विचारी गावै ईसर ब्रह्मा देवी सोहन सदा सवारे गावह इंद इंदासन बैठे देवत्यां दर नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखीसर जुग जुग वेदा नाले गावह मोहनिया मन मोहन सुरगा माश पयाले गावन रतन उपाय तेरे अठ साठ तीर्थ नाले गावह जोध महाबल सूरा गावह खाणी चारे गावह खंड मंडल वर पंडा कर कर रखे तारे सेई तुदनो गावै जो तुद पावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए ना जासी रचना जिन रचाई रंगी रंगी पाती कर कर जिनसी माया जिन उपाई कर कर वेखै कीता अपना जिव तिस दी वडियाई जो तिस भावै सोई करसी हुकम ना करना जाई सो पात साहो साहा पात साहेब नानक रहन रजाई मुंदा संतोख सरम पात झोली ध्यान की करहै बेपूत खिंथा काल कुआरी काया जुगत डंडा प्रतीत आई पंथी सगल जमाती मन जीतै जग जीत आदेश तिसै आदेश आद अनिल अनाद अनाहत जुग जुग एको वेश भुगत ज्ञान दया भंडारण घट घट वाजह नाद आप नाथ नाथी सब जाकी रिद सिद्ध अवरा साध संजोग विजोग दोए कार चलावै लेखे आवै भाग आदेश तिसै आदेश आद अनिल अनाद अनाहत जुग जुग एको वेस एका माई जुगत व्याई तिन चेले प्रवान एक संसारी एक भंडारी एक लाए दीबाण जिव ते सुभावै तिवै चलावै जिव होवै फुरमान ओह वेखै ओना नदर ना आवै बहुता एहो वेडाण आदेश तिसै आदेश आद अनिल अनाद अनाहत जुग जुग एको वेस आसन लोए लोए भंडार जो किश पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेस एक दूजी बहु लख होहे लख हो वह लख वीस लख लख गेड़ा आखिया है एक नाम जगदीश एक राहे पत पवड़िया चढ़िया होए अकीस सुन गला आकाश की कीटा आई रीस नानक नदरी पाई है कूड़ी कूड़ै ठीस आखण जोर चुपै नह जोर जोर न मंगण देन न जोर जोर न जीवन मरण नह जोर जोर न राजमान मन सोर जोर न सुरति ज्ञान विचार जोर न जुगती छुटै संसार जिस हथ जोर कर वेखै सोए नानक उत्तम नीच न कोए राती रुति थिति वार पवन पाणी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का आखहो कर्म केते पवन पाणी वै संतर केते कान महेश केते बरमे घाड़त घड़िया है रूप रंग के वेस केतिया कर्म भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेस केते देव दानव मुन केते केते रतन समुंद केतिया खाणी केतिया बाणी केते पात निरिंद केतिया सुरती सेवक केते नानक अंत ना अंत ज्ञान खंड मह ज्ञान प्रचंड तिथै नाद बिनोद कोड आनंद
सर्म खंड की बाणी रूप, तिथे घड़त घड़िया बहुत अनूप। ताकियां गल्लां कथियां न जाहे, जे को कहे पिछे पछुताए। तिथे घड़िए सूरत मात मान बुद्ध, तिथे घड़िए सुरां सिद्धां की सुध। कर्म खंड की बाणी जोर, तिथे होर ना कोई होर। तिथे जोध महाबल सूर, तिन में राम रहया भरपूर। तिथे सीतो सीता महिमा माहे, ताके रूप ना कथने जाहे। ना ओहे मर है ना ठागे जाहे, जिन कै राम वसै मन माहे। तिथे भगत वस है केलो, करह आनंद सच्चा मन सोए। सच खंड वसै निरंकार, कर कर वेख नदर निहाल। तिथे खंड मंडल वर भंड, जे को कथ ता अंत न अंत। तिथे लो लो आकार, जिव जिव हुकम तिव तिवकार। वेख विगस कर विचार, नानक कथना करड़ा सार। जत पहारा धीरज सुनियार, अहरण मत वेद हथियार। पाओ खला अगन तप ताओ, भांडा पाओ अमृत तित टाल। घड़िए शब्द सची टकसाल, जिन कौ नदर करम तिनकार। नानक नदरी नदर निहाल। सलोक पवन गुरु पाणी पिता, माता धरत महत दिवस रात दोए। दाई दाया खेलै सगल जगत, चंगे आईया बुरे आईया वाचै धर्म हदूर। करमी आपो अपनी के नेड़ै के दूर, जिनी नाम ते आया गए मसकत काल। नानक ते मुख उजले केती छुट्टी नाल।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਾ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਾ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖੋ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਰਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦੇਸੋ, ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਤਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚੇਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ, ਸੱਚਾ ਮਨ ਵਸਾਇਆ,
ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਉਹ ਤਿੱਖੀ ਵਾਲਾ ਉਹ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਾਹੁ ਸ਼ਬਦ ਲਾਗਾ ਹੋ, ਹਰ ਸਿਉ ਰਹਾਉ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀਓ ਮੈਲੇ ਬਾਰਹੋ ਨਿਰਮਲ, ਬਾਰਹੋ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਵੈ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨਹੋ ਵਿਸਾਰਿਆ, ਵੇਤਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛਾ ਹੋ ਬਵੇਖੀਆ ਜਾਏ। ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖਾ ਹੋ, ਬਿਨ ਸਤਿਗੁਰੂ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਹ ਜਾਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਹ ਜਾਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਾਕਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ, ਸੋ ਹੋਵੇ ਇੱਕ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ। ਤਿਹ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ। ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ। ਮਨਹੋਂ ਕਿਉਂ ਵਿਸਾਰੀਐ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁੜ ਕੇ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ, ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ। ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ। ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ। ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਪਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸ ਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਤੂ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਤੂ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਤੂ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਦਾਸ ਜੀਓ ਪਿੰਡ ਸਾਹਿਬ।

ਵਾਹਿਗੁਰੂ ਦੁਆ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਨਾਮ ਕੇ ਜਹਾਜ ਚਾਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਨਾਮ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ ਮਨ ਹੋ ਕਰਕੇ ਮਹਾਰਾਜ ਜੀ ਖੁੱਲੇ ਦਰਸ਼ਨ ਦੀਦਾਰ ਬਖਸ਼ੇ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਬਸਤਰਾਂ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਪਾਤਸ਼ਾਹ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਮਹਾਰਾਜ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਅੰਮ੍ਰਿਤ ਵੇਲੇ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਮਹਾਰਾਜ ਜੀ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰੋ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ ਬਾਣੀ ਦੇ ਭਾਵ ਹਿਰਦੇ ਵਸਾਓ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ।
ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰੋ, ਸਭ ਦੀ ਹਾਜ਼ਰੀ ਲੇਖੇ ਲਾਓ ਸਤਿਗੁਰੂ ਜੀ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਕੇ ਦੁੱਖਾਂ ਦਾ ਨਾਸ ਕਰਨਾ, ਆਪਣੇ ਨਾਮ ਦਾ ਪ੍ਰਵਾਹ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਬੱਚਿਆਂ ਨੂੰ ਤੰਦਰੁਸਤੀਆਂ, ਵਿਦਿਆ ਦਾ ਦਾਨ, ਦੇਸ਼ ਕੌਮ ਦਾ ਪਿਆਰ, ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ ਪਾਤਸ਼ਾਹ ਜੀ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਮਹਾਰਾਜ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ ਮਹਾਰਾਜ, ਸਤਿਗੁਰੂ ਜੀ ਕਰੋ ਕਿਰਪਾ, ਆਪ ਜੀਆਂ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਮਹਾਰਾਜ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਸੋ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ ਮਹਾਰਾਜ ਜੀ, ਹੁਕਮ ਅਨੁਸਾਰ ਆਪ ਚਲਾਉਣਾ ਸਤਿਗੁਰੂ, ਕਿਰਪਾ ਕਰੋ ਉਪਰੰਤ ਮਹਾਰਾਜ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ

अहनिस सहज सुभाए, दर्शन परसय गुरु कै जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਦਾ ਫੁਰਮਾਨ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੋ ਵੱਡਿਆਂ ਭਾਗਾਂ ਦੇ ਨਾਲ ਅੰਮ੍ਰਿਤ ਵੇਲੇ ਗੁਰੂ ਕੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਸਭਨਾ ਜੀਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਕੇ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਖੀ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਕਿਰਪਾਲਤਾ ਕਰਕੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕਚ ਨਿਕਚ ਮਹਿਲਾ ਪਹਿਲਾ।
1: ਉੱਡੀ ਉਡਿਆਈ ਜਾ ਵੱਡਾ ਨਾਉ, ਉੱਡੀ ਉਡਿਆਈ ਜਾ ਸਤਨਿਆਉ, ਉੱਡੀ ਉਡਿਆਈ ਜਾ ਨਿਚਲ ਥਾਉ, ਉੱਡੀ ਉਡਿਆਈ ਜਾਣਿਆ ਲਾਉ, ਉੱਡੀ ਉਡਿਆਈ ਬੁਝੇ ਸਭ ਭਾਉ।

फिका दुर्गा सटी में तुका पिका पाए फिका मुर्खा की है आना नहीं।

ਕੋਟਾਂ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਤਰਸ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਚੋਲੀ 'ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ ਵੱਡ ਭਾਗੇ ਹਾਂ। ਇਸੇ ਤਰ੍ਹਾਂ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਵਾਂ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨਤੀ ਸਤਿਕਾਰਯੋਗ ਮਾਨਯੋਗ ਗਿਆਨੀ ਪਰਮਜੀਤ ਸਿੰਘ ਜੀ ਲੁਧਿਆਣਾ ਵਾਲੇ। ਇਤਨਾ ਪਾਸੋਂ ਆਪ ਜੀ ਅੰਮ੍ਰਿਤਮੀ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰਾਂ ਸਰਵਣ ਕਰੋ, ਪੁਨਾ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਸ ਕੈ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਭਉ ਕਿਛ ਨਾਹੀਂ ਜਮ ਨਹੀਂ ਆਵੈ ਨਿਰੈ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸਾਏ ਸਦਾ ਅਨਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਓ ਅੰਦਰ ਸਾਚਾ ਨੇਹਾ ਪੂਰੇ ਸਤਿਗੁਰੈ ਜਿਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨ ਵਿਸਰੈ ਜਿਓ ਕਦੇ ਨਾ ਵਿਸਾਰੀ ਅਨਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਾਵਣੀ ਸੁਣੀ ਤਾਂ ਇਹ ਮਨ ਤ੍ਰਿਪਤਾਏ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਅਨਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਸਤਸੰਗਤ ਮਿਲੇ ਵਡਭਾਗ ਤਾਂ ਹਰ ਰਸਿਆ ਵੈ ਜੀਓ ਅਨਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੁਭਾ ਜਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ
ਸਤ ਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵਹਿ ਜੀਉ। ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੁਹਿਆ ਜੀਉ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ। ਮਾਇਆ ਦੁੱਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ। ਜੋ ਪ੍ਰਭ ਦੇਤ ਸਚਿਤੈ ਨਾਹੀ ਅੰਤ ਗਿਆ ਪਛਤਾਵੇ। ਬਿਨ ਨਾਮਾ ਕੋ ਸਾਥ ਨ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ। ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੁਹਿਆ ਜੀਉ। ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਇਆ ਜੀਉ। ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ। ਅਨਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੈ ਜੀਉ। ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੈ ਜੀਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ

तेरा बिखम पावन रहाव। हौ मान तान करूं तेरा, हौ जानो आपा, सब ही मद

ਸਤਿਗੁਰ ਤੁਠੈ ਪਾਈਐ ਪੂਰਨ ਅਲਖ ਭੇਵ ਰਹਾਉ। ਸਤਿਗੁਰ ਵਿਟਹੁ ਵਾਰਿਆ ਜਿਨ ਦਿੱਤਾ ਸਚ ਨਾਉ, ਅਣ ਦਿਨ ਸਚ ਸਲਾਹਣਾ, ਸੱਚੇ ਕੇ ਗੁਣ ਗਾਉ, ਸਚ ਖਾਣਾ ਸਚ ਪਹਿਨਣਾ।

ਮਹੱਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆ। ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਈ, ਜਿਸ ਨੂੰ

ਨਿਸ ਅੰਧਿਆਰੀ ਸੁੱਤੀਏ ਕਿਉਂ ਫਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ।

ਧੰਦੇ ਪਾਏ ਗੁਰ ਰਾਖੀ ਸੇ ਉਪਰੇ ਸਾਚੇ ਸਿਉ ਲਿਵਲਾਏ ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾ

ਅਰਦਾਸ ਸਾਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਕੇ ਆਪਣੇ ਜੀਵਨ ਨੂੰ, ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਗੁਰੂ ਕਿਰਪਾ ਕਰੇ, ਜਿਤਨੀਆਂ ਵੀ ਸੰਗਤਾਂ ਸ੍ਰੀ ਸਹਿਜ ਪਾਠ ਨਾਲ ਜੁੜਦੀਆਂ ਨੇ, ਸਤਿਗੁਰੂ ਜੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ, ਨਾਮਦਾਨ, ਗੁਰਸਿੱਖੀ ਜੀਵਨ, ਅਰਦਾਸਾਂ, ਬੇਨਤੀਆਂ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਜਿਨ੍ਹਾਂ ਅਰਦਾਸਾਂ ਨੂੰ ਲੈ ਕੇ ਸੰਗਤਾਂ ਗੁਰੂ ਬਾਣੀ ਨਾਲ ਪ੍ਰੀਤ ਪਾਉਂਦੀਆਂ ਨੇ, ਜੁੜਦੀਆਂ ਨੇ, ਸਤਿਗੁਰੂ ਜੀ ਆਪ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨ। ਪਾਵਨ ਪਵਿੱਤਰ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਬੇਨਤੀ ਹੈ ਕਿ ਨਿਤਾਂ ਪ੍ਰਤੀ 9:15 ਤੋਂ 10 ਵਜੇ ਤੱਕ ਸ੍ਰੀ ਸਹਿਜ ਪਾਠ, ਜੋ ਜਗਤ ਦੇ ਭਲੇ ਵਾਸਤੇ ਪ੍ਰਾਰੰਭ ਕੀਤੇ ਗਏ ਹਨ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਆ ਕੇ, ਜੇ ਗੁਰੂ ਚਰਨਾਂ ਵਿੱਚ ਨਹੀਂ ਆ ਸਕਦੇ ਤਾਂ ਘਰਾਂ ਵਿੱਚ ਬੈਠ ਕੇ ਮੀਡੀਏ ਦੇ ਰਾਹੀਂ ਆਪ ਜੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜ ਸਕਦੇ ਹੋ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸਾਰੇ ਗੁਣੀ ਜਾਣੋ ਤੁਸੀਂ ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ ਉਪਦੇਸ਼ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

बुलाओ।

माइक चल के।

ਆ ਗਿਆ ਸੁੱਖ ਮੇਰੇ ਮੀਤਾ ਪਾਛੇ ਆਨੰਦ ਭਵ ਕੀਤਾ ਪਰਮੇਸ਼ਰ ਬਣਤ ਬਣਾਏ ਫਿਰ ਡੋਲਤ ਕਤੂ ਨਾਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਬੜੇ ਹੀ ਖੁਸ਼ੀਆਂ ਭਰੇ ਸਮੇਂ 'ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਜਿਉਂ ਆਇਆ ਨੂੰ ਸ੍ਰੀ ਗੁਰਦੁਆਰਾ ਸਾਹਿਬ ਜੀ ਵੱਲੋਂ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੀ ਸੰਗਤ ਵੱਲੋਂ ਅਤੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਆਪਣੇ ਥੋੜ੍ਹੇ ਮਿੰਟਾਂ ਵਿੱਚ ਹੀ ਆਪਾਂ ਸ਼ੁਰੂ ਕਰਨ ਜਾ ਰਹੇ ਨੇ ਆਨੰਦ ਕਾਰਜ ਦੀ ਰਸਮ, ਜਿਸ ਦੇ ਵਿੱਚ ਸਪਾਗ ਜੋੜੀ ਦੇ ਨਾਂ ਹਨ ਜੀ ਮੇਰੇ ਪਾਸ ਮਾਈਕ ਸਿੰਧ ਅਤੇ ਗੁਰਪ੍ਰੀਤ ਕੌਰ ਡੱਬ। ਮਾਈਕ ਸਿੰਧ ਹੈ ਜੀ ਸਪੁੱਤਰ ਸਰਦਾਰ ਮੋਹਨ ਸਿੰਘ ਜੀ ਅਤੇ ਬੀਬੀ ਨੀਜਾ ਸਿੰਘ ਦਾ, ਅਤੇ ਬੱਚੀ ਗੁਰਪ੍ਰੀਤ ਕੌਰ ਡੱਬ ਹੈ ਜੀ ਸਪੁੱਤਰੀ ਸਰਦਾਰ ਅਮਰਜੀਤ ਸਿੰਘ ਡੱਬ ਅਤੇ ਬੀਬੀ ਬਲਵਿੰਦਰ ਕੌਰ ਡੱਬ ਜੀ ਦੀ। ਥੋੜ੍ਹੇ ਹੀ ਮਿੰਟਾਂ ਵਿੱਚ ਆਪਾਂ ਜਦੋਂ ਸ਼ੁਰੂ ਕਰਨਾ ਉਸ ਦੇ ਕੁਝ ਹਿੱਸੇ ਨੇ ਜੀ ਆਨੰਦ ਕਾਰਜ ਦੇ। ਪਹਿਲਾ ਹਿੱਸਾ ਹੈ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ, ਜੋ ਆਪਾਂ ਸਦਾ ਹੀ ਕਰਦੇ ਹਾਂ, ਕੀਤਾ ਲੋੜੀਏ ਕੰਮ ਸੁਹਾਗ ਪਿਆ ਆਖੀਏ ਕਾਰਜ ਦੇ ਸਵਾਲ ਸਤਿਗੁਰ ਸਤਿ ਸਾਖੀਏ, ਉਹ ਹੋਵੇਗਾ। ਕੀਰਤਨ ਕਰ ਰਹੇ ਹੋਣਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ, ਅਤੇ ਸ਼ਬਦ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਹੋਵੇਗੀ ਆਰੰਭਤਾ ਦੀ, ਜਿਸ ਦੇ ਵਿੱਚ ਸਪਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ, ਬਾਕੀ ਸੰਗਤਾਂ ਜਿਵੇਂ ਆਪ ਜੀ ਬੜੀ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ ਬਿਰਾਜਮਾਨ ਹੋ, ਇਸੇ ਤਰ੍ਹਾਂ ਰਹਿਣ ਦੀ ਕਿਰਪਾ ਕਰਨੀ ਸਭ ਨੇ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਵੇਗਾ, ਭਾਈ ਸਾਹਿਬ ਨਵਨੀਤ ਸਿੰਘ ਜੀ ਅਰਦਾਸ ਵੀ ਕਰਨਗੇ ਅਤੇ ਨਾਲ ਫਿਰ ਉਹ ਹੁਕਮਨਾਮਾ ਵੀ ਲੈਣਗੇ। ਹੁਕਮਨਾਮੇ ਦੇ ਅਖੀਰ 'ਤੇ ਉਹ ਬੇਨਤੀ ਕਰਨਗੇ ਬੱਚੀ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਜੀ ਡੱਬ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਆਪਣੀ ਬੱਚੀ ਨੂੰ ਪਕੜਾਉਣਗੇ ਅਤੇ ਨਾਲ ਹੀ ਪੱਲੇ ਮੈਂ ਤੈਂਡੇ ਦਾ ਸ਼ਬਦ ਕੀਰਤਨ ਕਰ ਰਹੇ ਹੋਣਗੇ ਸਾਡਾ ਕੀਰਤਨ ਜਥਾ। ਅਤੇ ਪੱਲੇ ਦੀ ਰਸਮ ਦੇ ਵਿੱਚ ਮੈਂ ਬੇਨਤੀ ਕਰਦੇ ਹਾਂ ਦੋਨਾਂ ਨੇ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ ਹੁੰਦਾ ਜੀ। ਮੈਂ ਜਾਣ ਕੇ ਕਹਿ ਦਿੰਦਾ ਇਹ ਕਦੇ ਕਦੇ ਸਾਨੂੰ ਚੇਤਾ ਭੁੱਲ ਜਾਂਦਾ ਕਿ ਮੁੰਡੇ ਵਾਲੇ ਪਾਸੇ ਨੇ ਮੁੰਡੇ ਨੇ ਵੀ ਫੜਨਾ ਹੁੰਦਾ, ਨਹੀਂ ਦੋਨਾਂ ਨੇ ਫੜਨਾ ਹੁੰਦਾ। ਪੱਲੇ ਅਸੀਂ ਇੱਥੇ ਇੱਕ ਦੂਜੇ ਦੇ ਲੱਗੇ ਹਾਂ ਅਤੇ ਉੱਥੇ ਪਰਮਾਤਮਾ ਦੇ ਵੀ ਪੱਲੇ ਲੱਗੇ ਹਾਂ ਜੀਵਨ ਦੇ ਅੰਦਰ, ਇਹ ਵੀ ਅੱਗੇ ਆਉਂਦਾ, ਮੈਂ ਉਸ 'ਚ ਸਮਾਂ ਨਹੀਂ ਲਾਉਣਾ। ਪਰਮਾਤਮਾ ਨਾਲ ਜੁੜਨਾ ਹੈ ਇੱਥੇ, ਇਹ ਵੀ ਉਸ ਵਿੱਚ ਆਉਂਦਾ ਜੀ। ਅਤੇ ਪੱਲੇ ਦੀ ਰਸਮ ਤੋਂ ਬਾਅਦ ਫਿਰ ਜੋ ਅਸਲੀ ਹਿੱਸਾ ਹੈ ਆਨੰਦ ਕਾਰਜ ਦਾ, ਉਹ ਲਾਵਾਂ ਦਾ ਹਿੱਸਾ ਸ਼ੁਰੂ ਹੁੰਦਾ। ਫਿਰ ਚਾਰ ਲਾਵਾਂ ਨੇ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਸੂਹੀ ਰਾਗ ਹੈ ਖੁਸ਼ੀ ਵਾਲਾ, ਅਤੇ ਜੋ 12 ਵਜੇ ਤੋਂ ਪਹਿਲਾਂ ਵੈਸੇ ਹੁੰਦਾ ਉਹਦਾ ਕੀਰਤਨ, ਅਤੇ ਆਪਾਂ ਕਦੇ ਕਦੇ ਲੇਟ ਹੋ ਜਾਂਦੇ, ਕੋਸ਼ਿਸ਼ ਕਰੀਏ ਅੱਗੇ ਤੋਂ ਪਹਿਲਾਂ 12 ਤੋਂ ਪਹੁੰਚ ਕੇ ਗੁਰੂ ਘਰ 'ਤੇ ਲਾਵਾਂ, ਜੋ ਉਸਦੇ ਕੀਰਤਨ ਹੋ ਸਕੇ ਮਰਿਆਦਾ ਅਨੁਸਾਰ, ਗੁਰਮਤ ਹੈ ਮੈਂ ਨਹੀਂ ਕਹਿ ਰਿਹਾ ਕੋਲੋਂ। ਅਤੇ ਫਿਰ ਪਹਿਲੀ ਲਾਮ ਦਾ ਪਾਠ ਹੋਵੇਗਾ ਜੀ, ਭਾਈ ਸਾਹਿਬ ਜੀ ਕਰਨਗੇ, ਭਾਈ ਨਵਨੀਤ ਸਿੰਘ ਜੀ, ਅਤੇ ਜਦੋਂ ਅਖੀਰਲੀਆਂ ਤੁੱਕਾਂ 'ਤੇ ਹੋ ਗਏ ਪਹਿਲੀ ਲਾਮ ਦੀਆਂ ਦੇ, ਅਤੇ ਗੁਰੂ ਨਾਨਕ ਅਖੀਰਲੀ ਤੁੱਕ ਦੁਬਾਰਾ ਉਹ ਪੜ੍ਹਨਗੇ, ਅਤੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਆਵੇਗਾ ਦੂਜੀ ਵਾਰੀ ਜਦੋਂ, ਅਤੇ ਸਪਾਗ ਜੋੜੀ ਨੇ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣੀ। ਫਿਰ ਮੇਰੇ ਵਾਲੇ ਪਾਸੇ ਨੂੰ ਆ ਕੇ ਸੱਜਾ ਮੁੰਡਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਰੱਖਦੇ ਹੋਏ, ਅਤੇ ਮਾਈਕ ਸਿੰਧ ਜੀ ਅੱਗੇ ਅੱਗੇ ਚੱਲਣਗੇ ਅਤੇ ਬੇਟੀ ਪਿੱਛੇ ਪਿੱਛੇ ਚੱਲੇਗੀ ਜੀ। ਮਰਿਆਦਾ ਅਨੁਸਾਰ ਰਹਿਤ ਮਰਿਆਦਾ ਇਹ ਕਹਿੰਦੀ ਹੈ ਜੀ। ਅਤੇ ਵਾਪਸ ਜਾ ਕੇ, ਹਾਂ ਇੱਕ ਗੱਲ ਪੁੱਛਣੀ ਭੁੱਲ ਗਿਆ ਮੈਂ, ਇਹਨਾਂ ਨੇ ਖਲੋ ਕੇ ਕਰਨਾ ਜੀ ਇਲਾਹੀ ਬਾਣੀ ਦਾ ਪਾਠ, ਜੋ ਲਾਵਾਂ ਦਾ ਖੜ੍ਹੇ ਹੋ ਕੇ ਕਰਨਾ। ਸਪਾਗ ਜੋੜੀ ਨੇ ਬਹੁਤ ਚੰਗੀ ਗੱਲ ਕੀਤੀ, ਦੋਨੋਂ ਹੀ ਠੀਕ ਨੇ, ਬੈਠ ਕੇ ਵੀ ਅਤੇ ਖੜ੍ਹੇ ਹੋ ਕੇ ਵੀ ਮਰਿਆਦਾ ਦੇ ਵਿੱਚ ਦੋਨੋਂ ਨੇ। ਸੋ ਇਹਨਾਂ ਨੇ ਫੈਸਲਾ ਕੀਤਾ ਕਿ ਖੜ੍ਹੇ ਹੋ ਕੇ ਹਰ ਵਾਰੀ ਸਰਵਣ ਕਰਨਾ, ਆਪ ਜੀ ਨੇ ਪਹਿਲੀ ਪਰਿਕਰਮਾ ਪੂਰੀ ਕਰ ਲਈ ਮੱਥਾ ਟੇਕ ਕੇ, ਫਿਰ ਖੜ੍ਹੇ ਹੋ ਜਾਣਾ ਦੂਜੀ ਲਾਮ ਦਾ ਪਾਠ ਸਰਵਣ ਕਰਨ ਵਾਸਤੇ, ਸਾਵਧਾਨ ਹੋ ਕੇ ਖੜ੍ਹੇ ਰਹਿਣਾ ਜੀ ਉਹਨਾਂ ਚਿਰ ਤੱਕ। ਇਸ ਤਰ੍ਹਾਂ ਤੀਸਰੀ ਅਤੇ ਚੌਥੀ, ਚਾਰ ਲਾਵਾਂ ਨੇ, ਚਾਰ ਫੇਰੇ ਨੇ ਸਿੱਖ ਧਰਮ ਦੇ ਅੰਦਰ। ਸੋ ਚਾਰ ਲਾਵਾਂ ਤੋਂ ਬਾਅਦ ਆਪ ਜੀ ਨੇ ਫਿਰ ਬੈਠ ਜਾਣਾ ਜਦੋਂ ਪੂਰੇ ਹੋ ਗਏ ਚਾਰ ਫੇਰੇ, ਅਤੇ ਬਾਕੀ ਦਾ ਕੀਰਤਨ ਫਿਰ ਹੋਵੇਗਾ। ਉਸ ਦੇ ਨਾਲ ਕੁਝ ਸ਼ਬਦ ਹੋਣਗੇ ਅਤੇ
ਸੰਪੂਰਨਤਾ ਹੋਏਗੀ। ਸੰਪੂਰਨਤਾ ਤੋਂ ਬਾਅਦ ਕੀਰਤਨ ਦੀ ਤੋਂ ਆਪਾਂ ਫਿਰ ਅਰਦਾਸ ਵਿੱਚ ਸਾਰੇ ਖੜ੍ਹੇ ਹੋਵਾਂਗੇ। ਅਰਦਾਸ ਤੋਂ ਬਾਅਦ ਥੋੜ੍ਹਾ ਹੋਰ ਪ੍ਰੋਗਰਾਮ ਬਾਅਦ 'ਚ ਹੋਵੇਗਾ, ਇਹਨਾਂ ਨੂੰ ਸਨਮਾਨ ਕਰਨ ਦਾ ਅਤੇ ਵਧਾਈਆਂ ਦੇਣ ਦਾ। ਆਓ ਆਪਾਂ ਗੁਰੂ ਜੀ ਬਖਸ਼ ਲਈਏ ਅਤੇ ਆਰੰਭ ਕਰੀਏ। ਕੀਤਾ ਲੋੜੀਏ ਕੰਮ ਸਾਰ ਪਿਆ ਆਖੀਏ, ਕਾਰਜ ਦੇ ਸਵਾਲ ਸਤਿਗੁਰ ਸਾਖੀਏ। ਵਾਹਿਗੁਰੂ।

ਚੜ੍ਹਦੀ ਕਲਾ ਤੇਰੇ ਬਹਾਣੇ ਸ਼ਰਮਤ ਦਾ ਭਲਾ।

जित पार ब्रह्म चित आया सो कर दए वसाया।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਏ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਵਿਸ਼ੇਸ਼ ਤੌਰ 'ਤੇ ਇਸ ਭਾਗ ਚੋੜੀ ਨੂੰ ਬੇਨਤੀ ਹੈ ਕਿ ਆਪ ਜੀ ਵਡਭਾਗੀ ਹੋ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਨੇ ਗ੍ਰਿਸ਼ਤ ਮਾਰਗ ਦੀ ਪ੍ਰਧਾਨਤਾ ਦੱਸੀ ਹੈ। ਗ੍ਰਿਸ਼ਤ ਮਾਰਗ ਵਿੱਚ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਸਮਾਜ ਵਿੱਚ ਜਗਤ ਵਿੱਚ ਕਿਵੇਂ ਜਤ ਸਤ ਕਾਇਮ ਰੱਖ ਕੇ ਵਿਚਰਦਿਆਂ ਹੋਇਆਂ ਪ੍ਰਭੂ ਵਿੱਚ ਲੀਨਤਾ ਹਾਸਲ ਕਰਨੀ ਹੈ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧਰਮ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਦਾਤਾ ਜੀ ਦੇ ਅਨਨ ਸਿੱਖ ਭਾਈ ਗੁਰਦਾਸ ਨੇ ਵੀ ਵਚਨ ਕੀਤੇ ਹਨ, ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਸੋ ਗ੍ਰਿਸ਼ਤ ਨੂੰ ਇੱਕ ਵੱਖਰਾ ਧਰਮ ਲਿਖਿਆ ਹੈ। ਹਰ ਧਰਮ ਦੇ ਅੰਦਰ, ਸੰਸਾਰ ਜਗਤ ਦੇ ਅੰਦਰ ਜਦੋਂ ਵੀ ਨਰ ਨਾਰੀ ਦਾ ਮਿਲਾਪ ਹੁੰਦਾ ਹੈ, ਹਰ ਧਰਮ ਦੇ ਪੈਰੋਕਾਰ ਆਪੋ ਆਪਣੇ ਧਾਰਮਿਕ ਰਹੋ ਰੀਤੀਆਂ ਅਨੁਸਾਰ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਦੇ ਨੇ। ਇਸਲਾਮ ਵਾਲੇ ਇਸ ਨੂੰ ਨਿਕਾਹ ਆਖਦੇ ਨੇ, ਉਹ ਆਪਣੇ ਹਜ਼ੂਰ ਪਾਕ ਦੇ ਕਲਮੇ ਨੂੰ ਪੜ੍ਹ ਕੇ ਨਿਕਾਹ ਵਿੱਚ ਬੱਝਦੇ ਨੇ। ਹਿੰਦੂ ਧਰਮ ਵਿੱਚ ਵੇਦੀ ਦੇ ਅਗਨ ਨੂੰ ਸਾਕਸ਼ਾਤ ਮੰਨ ਕੇ ਫੇਰੇ ਲਏ ਜਾਂਦੇ ਹਨ। ਸਿੱਖ ਧਰਮ ਦੀ ਵਿਲੱਖਣਤਾ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੱਬੀ ਬਾਣੀ ਤੁਰਕੀ ਬਾਣੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਰੀਰਾਂ ਦੇ ਮਿਲਾਪ ਦੀ ਗੱਲ ਨਹੀਂ, ਆਤਮਕ ਮਿਲਾਪ ਦੀ ਗੱਲ ਵੀ ਕੀਤੀ ਹੈ ਕਿ ਕਿਵੇਂ ਇਸ ਗ੍ਰਹਿ ਅਸਥਿਤ ਹੋ ਕਰਕੇ ਪਰਮਾਤਮਾ ਵਿੱਚ ਭੇਦ ਹੋਣਾ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਚਾਰ ਲਾਵਾਂ ਬਖਸ਼ੀਆਂ ਹਨ, ਸੂਹੀ ਰਾਗ ਵਿੱਚ ਦਰਜ ਹਨ। ਚਾਰੇ ਹੀ ਲਾਵਾਂ ਦੇ ਵਿੱਚ ਚਾਰ ਅਵਸਥਾ ਹਨ ਜੋ ਮਨੁੱਖ ਦੇ ਜੀਵਨ ਵਿੱਚ ਘਟਦੀਆਂ ਹਨ। ਸਾਡੇ ਅੰਦਰ ਵਿਰਾਗ, ਪ੍ਰੇਮ, ਵਿਛੋੜਾ, ਮਿਲਾਪ, ਇਹ ਸਾਰੀਆਂ ਅਵਸਥਾ ਸਮੇਂ ਸਮੇਂ ਸਿਰ ਆਉਂਦੀਆਂ ਨੇ, ਮਨੁੱਖ ਇਹਨਾਂ ਤੋਂ ਬਚ ਨਹੀਂ ਸਕਦਾ। ਪਰ ਹਰ ਅਵਸਥਾ ਵਿੱਚ ਜੇ ਗੁਰੂ ਦਾ ਚਰਨ, ਗੁਰੂ ਦਾ ਪੱਲਾ, ਗੁਰੂ ਦਾ ਸ਼ਬਦ ਪਕੜਿਆ ਹੈ, ਫਿਰ ਵਿਰਾਗ ਵੀ ਪ੍ਰਵਾਨ ਹੈ, ਵਿਰਾਗ ਵੀ ਪ੍ਰਵਾਨ ਹੈ, ਆਨੰਦ ਵੀ ਪ੍ਰਵਾਨ ਹੈ, ਸੁੱਖ ਵੀ ਪ੍ਰਵਾਨ ਹੈ, ਦੁੱਖ ਵੀ ਪ੍ਰਵਾਨ ਹੈ। ਸੋ ਗੁਰੂ ਕਿਰਪਾ ਕਰੇ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਆਪ ਜੀ ਖੜੇ ਹੋ ਜਾਓ, ਖੜੇ ਹੋ ਕਰਕੇ ਆਪ ਜੀ ਨੇ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਮੱਥਾ ਟੇਕ ਕੇ ਆਪ ਜੀ ਆਪਣੇ ਸਥਾਨ ਤੇ ਖੜੇ ਹੋ ਜਾਓ। ਦਾਸ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਜਦੋਂ ਪਹਿਲੀ ਲਾਮ ਸੰਪੂਰਨ ਹੋਏਗੀ, ਅੰਤਿਮ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ, ਆਪ ਜੀ ਨੇ ਮੱਥਾ ਟੇਕ ਕੇ ਮੇਰੇ ਸੱਜੇ ਹੱਥ ਪਰਿਕਰਮਾ ਸ਼ੁਰੂ ਕਰਨੀ ਹੈ। ਫਿਰ ਮੱਥਾ ਟੇਕ ਕਰਕੇ ਆਪਣੇ ਸਥਾਨ ਤੇ ਅਗਲੀ ਲਾਮ ਦਾ ਪਾਠ ਸ਼ੁਰੂ ਸਰਵਣ ਕਰਨ ਵਾਸਤੇ ਆਪ ਜੀ ਨੇ ਖਲੋ ਜਾਣਾ ਹੈ। ਬੇਨਤੀ ਹੈ ਕਿ ਆਪ ਜੀ ਖੜੇ ਹੋ ਜਾਓ, ਮੱਥਾ ਟੇਕੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ

मैं कोई न जाने तुमरा अंत ऊंचे ते ऊंचा

ਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੇਵਾ ਸੰਭਾਲ ਦੀ ਦਾਤ ਆਪ ਬਖਸ਼ ਦੇਣੀ ਸਤਿਗੁਰੂ ਜੀ ਉਹ ਕਿਰਪਾ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਲੰਮੀ ਆਰਬਲਾ ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਸੁਭਾਗ ਜੋੜੀ ਦੀ ਝੋਲੀ ਵਿਚ ਪਾਉਣੀਆਂ ਗ੍ਰਿਸ਼ਤ ਦੀਆਂ ਜਿੰਮੇਵਾਰੀਆਂ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਪ੍ਰਦਾਨ ਕਰਨੀ ਰਹਿਮਤ ਕਰਨੀ ਦੋਹਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ

ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੁ ਜੀ ਇਸ ਵਕਤ ਕਿਰਪਾ ਕਰੋ, ਸਮੂਹ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ

ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਅਤੇ ਉਮੰਗਾਂ ਭਰੇ ਸਮੇਂ 'ਤੇ ਜਦੋਂ ਆਨੰਦ ਕਾਰਜ ਰਸਮ ਸਾਹਿਬਾਂ ਦੀ ਬਖਸ਼ ਦੁਆਰਾ ਸੰਪੂਰਨ ਹੋਈ ਹੈ, ਇਸ ਖੁਸ਼ੀ ਭਰੇ ਮੌਕੇ 'ਤੇ ਆਓ ਆਪਾਂ ਫਤਿਹ ਸਾਂਝੀ ਕਰੀਏ ਜੀ। ਇਕਾਗਰਤਾ ਬਖਸ਼ਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਪਾਕ ਜੋੜੀ ਮਾਈਕ ਥਿੰਦ ਅਤੇ ਗੁਰਪ੍ਰੀਤ ਕੌਰ ਜੀ ਦੀ ਉਹਨਾਂ ਦੀ ਆਨੰਦ ਕਾਰਜ ਦੀ ਰਸਮ ਗੁਰਮੁਖ ਯਾਦਾਂ ਅਨੁਸਾਰ ਨਿਰਵਿਘਨਤਾ ਸਹਿਤ ਸੰਪੂਰਨ ਹੋਈ ਹੈ। ਦ ਮੈਰਿਜ ਸੈਰੇਮਨੀ ਆਫ ਮਾਈਕ ਥਿੰਦ ਐਂਡ ਗੁਰਪ੍ਰੀਤ ਕੌਰ ਡੱਬ ਵਾਜ ਕੰਪਲੀਟਡ ਵਿਦ ਦ ਗ੍ਰੇਸ ਆਫ ਵਾਹਿਗੁਰੂ, ਵਿਦ ਗ੍ਰੇਸ ਆਫ ਗੁਰੂ ਗ੍ਰੰਥ ਸਾਹਿਬ। ਸੋ ਇਸ ਮਹਾਨ ਖੁਸ਼ੀ ਦੇ ਸਮੇਂ 'ਤੇ ਮੈਂ ਮਾਈਕ ਵਾਲਿਆਂ ਨੂੰ ਥੋੜ੍ਹਾ ਜਿਹਾ ਕੈਮਰਾਮੈਨ, ਪਲੀਜ਼ ਕੈਨ ਯੂ ਮੂਵ ਦ ਕੈਮਰਾ ਅਵੇ ਫਰੋਮ ਮਾਈ ਡਾਇਰੈਕਸ਼ਨ, ਥੈਂਕ ਯੂ। ਆਈ ਐਮ ਅਡਰੈਸਿੰਗ ਆਲ ਦਾ ਕਪਲ ਆਲ ਦਾ ਟਾਈਮ ਵੈਨ ਐਵਰ ਦੇਰ ਇਜ਼ ਚਾਂਸ, ਸੋਰੀ ਫਾਰ ਇੰਟਰਪਸ਼ਨ। ਸੋ ਮੈਂ ਕਹਿ ਰਿਹਾ ਸੀ ਕਿ ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਇੱਥੋਂ ਦੀ ਸੰਗਤ, ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਆਈ ਸਮੂਹ ਸੰਗਤ ਅਤੇ ਆਏ ਸਾਰਿਆਂ ਪ੍ਰਾਹੁਣਿਆਂ ਵੱਲੋਂ, ਰਾਗੀ ਸਿੰਘਾਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਅਕਾਲ ਪੁਰਖ ਪਾਸ ਅਰਦਾਸ ਕਰਦਾ ਹਾਂ ਕਿ ਉਹ ਇਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ, ਜੋੜੀ ਜੀਵੈ ਜੋ ਵਿਚਾਰ ਤਿਹਾਰੀ, ਨਾਲ ਇਹਨਾਂ ਨੂੰ ਅਕਾਲ ਪੁਰਖ ਗ੍ਰਸਥੀ ਜੀਵਨ ਦੀਆਂ, ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਦੇਵੇ। ਅਤੇ ਗੁਰਬਾਣੀ ਦਾ ਫਰਮਾਨ ਹੈ, ਜੋੜੀ ਜੀਵੈ ਜੋ ਵਿਚਾਰ ਤਿਹਾਰੀ, ਭਾਵ ਸਦਾ ਲਈ ਇਹਨਾਂ ਦੀ ਜੋੜੀ ਬਣੀ ਰਹੇ, ਆਪਸੀ ਪਿਆਰ ਸਤਿਕਾਰ ਸਦਾ ਲਈ ਬਣਿਆ ਰਹੇ, ਇਹਨਾਂ ਨਾਲ ਅਤੇ ਇਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਦਾ ਪਿਆਰ ਸਤਿਕਾਰ ਸਦਾ ਲਈ ਬਣਿਆ ਰਹੇ, ਸਾਡੀ ਅਰਦਾਸ ਹੈ। ਅਤੇ ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਸਤਿਕਾਰਯੋਗ ਭਾਈ ਸਾਹਿਬ ਨਵਦੀਪ ਸਿੰਘ ਜੀ ਵਿਆਹਤਾ ਜੋੜੀ ਨੂੰ ਸਨਮਾਨ ਕਰਨਗੇ, ਅਤੇ ਮੈਂ ਇੱਥੇ ਬੇਨਤੀ ਕਰਦੇ ਹਾਂ, ਬੈਠੇ ਬੈਠੇ ਵੀ ਸਨਮਾਨ ਕਰ ਸਕਦੇ ਹਾਂ ਅਤੇ ਖੜ੍ਹੇ ਕਰਕੇ ਵੀ ਕਰ ਸਕਦੇ ਹਾਂ, ਦੋਨੋਂ ਤਰ੍ਹਾਂ ਠੀਕ ਆ।

0: ਨਿਹਾਲ ਸਤਿ ਸ੍ਰੀ ਅਕਾਲ। ਹੁਣ ਸੁਹਾਗ ਜੋੜੀ ਨੂੰ ਮੈਨੂੰ ਆਉਂਦਾ ਕੁਝ ਨਹੀਂ, ਪਰ ਜੋ ਗੁਰੂ ਦੀ ਮੱਤ ਹੈ ਉਸ ਦੇ ਅਨੁਸਾਰ, ਜੋ ਗੁਰੂ ਮੇਰੇ ਕੋਲ ਕਹਾ ਦਿੰਦਾ ਉਸ ਦੇ ਅਨੁਸਾਰ ਮੈਂ ਕੁਝ ਅੱਖਰ ਕਹਿਣਾ ਮੰਗਾਂਗਾ ਕਿ ਆਪ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਚਾਰ ਪਰਿਕਰਮਾ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਦੇਣ ਲਈ ਪ੍ਰਣ ਕੀਤਾ ਹੈ। ਯੂ ਪ੍ਰੋਮਿਸਡ ਵਿਦਆਊਟ ਸਪੀਕਿੰਗ ਬਾਈ ਟੇਕਿੰਗ ਫੋਰ ਰਾਊਂਡਸ ਅਰਾਊਂਡ ਗੁਰੂ ਗ੍ਰੰਥ ਸਾਹਿਬ ਟੂ ਸਟੇ ਵਿਦ ਈਚ ਅਦਰ ਇਨ ਦਿਸ ਲਾਈਫ। ਰਿਮੈਂਬਰ ਦੈਟ ਪਾਰਟ, ਚੇਤਾ ਰੱਖੀਏ। ਮੈਂ ਥੋੜ੍ਹਾ ਜਾਣ ਕੇ ਬੈਲਿੰਗੋ ਲੈਣ ਦੀ, ਕਿਉਂਕਿ ਥੋੜ੍ਹੇ ਮੈਨੂੰ ਲੱਗੇ ਸੀ ਕਿ ਨੌਨ ਪੰਜਾਬੀ ਵੀ ਹੈਗੇ ਇੱਥੇ। ਸੋ ਗੁਰੂ ਕਿਰਪਾ ਕਰੇ ਤੁਹਾਡਾ ਪ੍ਰਣ ਤੋੜ ਨਿਭੇ, ਸਾਡੀ ਅਰਦਾਸ ਹੈ। ਅਤੇ ਨਾਲ ਆਪ ਜੀ ਦੀਆਂ ਜ਼ਿੰਮੇਵਾਰੀਆਂ ਅੱਜ ਤੋਂ ਵੱਧ ਗਈਆਂ, ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ ਦੋਸਤਾਂ ਦਾ ਪਿਆਰ ਅਤੇ ਸਤਿਕਾਰ ਦੇਣਾ, ਉਹਨਾਂ ਨੂੰ ਸੇਵਾ ਕਰਨੀ, ਉੱਥੇ ਦੂਜੇ ਆਪਣੇ ਪਾਰਟਨਰ ਦੇ ਮਾਤਾ ਪਿਤਾ, ਸਾਕ ਸੰਬੰਧੀਆਂ, ਮਿੱਤਰਾਂ ਦੋਸਤਾਂ, ਸਹੇਲੀਆਂ, ਉਹਨਾਂ ਦਾ ਦੋਸਤਾਂ ਨੂੰ, ਸਭਨਾਂ ਨੂੰ ਪਿਆਰ ਅਤੇ ਸਤਿਕਾਰ ਅਤੇ ਸੇਵਾ ਕਰਨੀ ਹੈ ਅੱਜ ਤੋਂ। ਇੱਥੇ ਬਸ ਨਹੀਂ, ਆਪ ਜੀ ਨੇ ਬਹੁਤ ਕੁਛ ਕਮਿਊਨਿਟੀ ਤੋਂ ਲਿਆ, ਕਮਿਊਨਿਟੀ ਤੋਂ ਲੈ ਕੇ ਹੀ ਆਪ ਵੱਡੇ ਹੋਏ। ਹਰ ਕੋਈ ਆਪਾਂ ਸੁੱਤੇ ਸਿੱਧ ਹੀ ਆਪਣੀ ਕਮਿਊਨਿਟੀ ਤੋਂ ਬਹੁਤ ਕੁਛ ਲੈ ਜਾਂਦੇ ਹਾਂ। ਅਤੇ ਮੈਂ ਫਿਰ ਦੁਹਰਾ ਦਿਆਂ, ਮੈਂ ਇੱਕ ਕਿਤਾਬ ਪੜ੍ਹੀ ਸੀ ਜਿਹਦੇ ਵਿੱਚ ਲਿਖਿਆ ਸੀ, ਇਟ ਟੇਕਸ ਏ ਵਿਲੇਜ ਟੂ ਬ੍ਰਿੰਗ ਏ ਚਾਈਲਡ ਅਪ ਟੂ ਮੇਕ ਏ ਯੰਗ ਪਰਸਨ। ਇਹਦਾ ਮਤਲਬ ਇਹ ਹੋ ਗਿਆ ਕਿ ਆਪਾਂ ਬਹੁਤ ਕੁਛ ਸਿੱਖਦੇ ਹਾਂ ਆਪਣੇ ਆਲੇ ਦੁਆਲੇ ਤੋਂ, ਉਹ ਵਾਪਸ ਵੀ ਕਰਨਾ ਪੈਣਾ ਫਿਰ ਇਸ ਜੀਵਨ ਦੇ ਅੰਦਰ, ਜੇ ਹੋ ਜਾਵੇ ਤਾਂ ਚੰਗਾ। ਉਹ ਕਿਸ ਤਰ੍ਹਾਂ ਹੁੰਦਾ? ਡੂਇੰਗ ਕਮਿਊਨਿਟੀ ਸਰਵਿਸ, ਸੌਖਾ ਕੰਮ। ਤੋ ਬਹੁਤ ਸਮਾਂ ਨਾ ਲਾਵਾਂ ਮੈਂ ਇੱਥੇ, ਅਤੇ ਆਪ ਜੀ ਨੇ ਚੇਤਾ ਰੱਖਣਾ ਨਾਲ ਸਿੱਖ ਧਰਮ ਦੇ ਅੰਦਰ ਪਤੀ ਅਤੇ ਪਤਨੀ ਦਾ ਬਰਾਬਰ ਦਾ ਦਰਜਾ ਹੈ ਜੀ। ਅਤੇ ਇਹ ਸ਼ੁਰੂ ਤੋਂ ਹੈ, ਜਦ ਤੋਂ ਸਿੱਖ ਧਰਮ ਸ਼ੁਰੂ ਹੋਇਆ ਸੀ। ਅਤੇ ਨਾਲ ਸਿੱਖ ਧਰਮ ਦੇ ਅੰਦਰ ਬੀਬੀਆਂ ਨੂੰ ਹਰ ਕੰਮ ਕਰਨ ਲਈ, ਸੇਵਾ ਕਰਨ ਲਈ, ਹਰ ਕੰਮ ਲਈ, ਵੱਧ ਵੱਧ ਨਾਮ ਜਪਣ ਲਈ, ਬਾਣੀ ਪੜ੍ਹਨ ਲਈ, ਕੀਰਤਨ ਕਰਨ ਲਈ, ਸਭ ਕੁਛ ਬਰਾਬਰ ਹੈ ਜੀ। ਤੁਸੀਂ ਵੇਖਿਆ ਅੱਜ ਬੀਬੀ ਸਾਡੇ ਕਮੇਟੀ ਮੈਂਬਰ ਹੈ, ਨਾਲ ਸਟੇਜ ਸੈਕਟਰੀ ਵੀ ਉਹ ਹੀ ਨੇ। ਹਾਂਜੀ, ਸਾਰਾ ਕੁਛ ਨਾਲ ਹੋ ਕੇ ਕਰਵਾ ਰਹੇ ਸਨ ਉਹ। ਸਾਡੇ ਗੁਰੂ ਘਰ ਦੀ ਵਿਲੱਖਣਤਾ ਹੈ ਇਹ ਕਿ ਸਾਡੀ ਕਮੇਟੀ ਦੇ ਮੈਂਬਰ ਜਿਹੜੇ ਹੈਗੇ ਆ ਇੱਥੇ ਹਾਜ਼ਰ ਵੀ ਸਨ, ਦੋ ਤਿੰਨ ਕਮੇਟੀ ਮੈਂਬਰ ਜਾ ਕੇ ਉਹਨਾਂ ਦਾ ਹਾਰਦਿਕ ਧੰਨਵਾਦ ਧੰਨਵਾਦ ਹੈ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਹਸ਼ਪਾਲ ਸਿੰਘ ਅਤੇ ਉਹਨਾਂ ਦੇ ਜਥੇ ਦਾ, ਜਿਹਨਾਂ ਨੇ ਕੀਰਤਨ ਸਾਨੂੰ ਸਰਵਣ ਕਰਾ ਢੁਕਵਾਂ। ਧੰਨ ਧੰਨ ਧੰਨਵਾਦ ਹੈ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਦਾ, ਜਿਹਨਾਂ ਨੇ ਸਾਰੀ ਆਨੰਦ ਕਾਰਜੀ ਰਸਮ ਨਿਭਾਈ। ਅਤੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਦੋ ਮੈਂਬਰਾਂ ਦਾ, ਕਮੇਟੀ ਮੈਂਬਰ ਜੋ ਇੱਥੇ ਨਹੀਂ ਹੈ ਇਸ ਵੇਲੇ, ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹਤਾ ਜੋੜੀ ਨਾਲ ਕੁਝ ਦਿਨ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ। ਧੰਨਵਾਦ ਹੈ ਸਾਡੇ ਆਟੋਵਿਜ਼ਨ ਰੂਮ ਦੇ ਟੀਮ ਦਾ, ਭਾਈ ਸਾਹਿਬ ਭਾਈ ਗੁਰਵਾਲ ਸਿੰਘ ਸੰਘਾ ਅਤੇ ਉਹਨਾਂ ਦੀ ਟੀਮ ਦਾ, ਜਿਹੜੇ ਇੱਥੇ ਇਕੱਲਾ ਨਹੀਂ ਸੀ ਡਿਸਪਲੇ ਕਰ ਰਹੇ, ਯੂਟਿਊਬ 'ਤੇ ਵੀ ਵਿਆਹ ਸਾਰਾ ਡਿਸਪਲੇ ਹੋ ਰਿਹਾ ਸੀ ਜੀ। ਤਾਂ ਆਪ ਜੀ ਨੂੰ ਪਾਸਵਰਡ ਲੈਣਾ ਪੈਂਦਾ ਤਾਂ ਕਿ ਜਿਹੜੇ ਆਪਣੇ ਰਿਸ਼ਤੇਦਾਰ ਦੂਰ ਦੁਰਾਡੇ ਬੈਠੇ, ਦੂਜੀਆਂ ਕੰਟਰੀਆਂ 'ਚ ਬੈਠੇ ਆ, ਉਹਨਾਂ ਨੂੰ ਦੋ ਤਿੰਨ ਦਿਨ ਪਹਿਲਾਂ ਪਾਸਵਰਡ ਲੈ ਕੇ ਦੇ ਦਿਓ ਤਾਂ ਕਿ ਉਹ ਲਾਈਵ ਦੇਖ ਸਕਣ ਫਿਰ ਵਿਆਹ ਦੀ ਰਸਮ ਨੂੰ। ਸੋ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਪਾਤਸ਼ਾਹ ਪਰਮਿੰਦਰ ਸਿੰਘ ਬਾਜਵਾ ਜੀ ਦਾ ਵੀ। ਅਤੇ ਹੁਣ ਮੈਂ ਬੇਨਤੀ ਕਰਾਂ, ਸਾਡੇ ਪਾਸ ਆਏ ਹੋਏ ਨੇ ਜੀ ਮਹਾਨ ਸੇਵਾਦਾਰ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜੰਡੀ, ਪ੍ਰਧਾਨ ਫਰੀਮੰਟ ਗੁਰੂ ਘਰ ਵਾਲੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਆ ਕੇ ਧੰਨਵਾਦ ਵੀ ਕਰਨਗੇ, ਬੱਚਿਆਂ ਨੂੰ ਵਧਾਈਆਂ ਵੀ ਦੇਣਗੇ। ਸੋ ਸਾਡਾ ਮੈਂ ਉਹਨਾਂ ਨੂੰ ਜੀਵਾਂ ਵੀ ਆਖਦਾ ਅਤੇ ਬੇਨਤੀ ਕਰਦਾ ਕਿ ਉਹ ਆ ਕੇ ਅਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੋਂ ਪਿਆ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ੁਭ ਆਨੰਦ ਕਾਰਜ ਸਤਿਕਾਰਯੋਗ ਸਰਦਾਰ ਮਾਈਕ ਸਿੰਘ ਥਿੰਦ, ਸਪੁੱਤਰ ਸਰਦਾਰ ਮੋਹਨ ਸਿੰਘ ਥਿੰਦ ਅਤੇ ਸਰਦਾਰਨੀ ਨੀਰਜ ਸਿੰਘ ਥਿੰਦ ਦਾ ਸ਼ੁਭ ਆਨੰਦ ਕਾਰਜ, ਬੱਚੀ ਗੁਰਪ੍ਰੀਤ ਕੌਰ ਡੱਗ, ਸਪੁੱਤਰੀ ਸਰਦਾਰ ਅਮਰਜੀਤ ਸਿੰਘ ਡੱਗ ਅਤੇ ਸਰਦਾਰਨੀ ਬਲਵਿੰਦਰ ਕੌਰ ਡੱਗ ਦਾ ਸ਼ੁਭ ਆਨੰਦ ਕਾਰਜ ਗੁਰਮਰਜਾਦਾ ਦੁਆਰਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਮਰਜ਼ਾਦਾ ਦੁਆਰਾ ਸੰਪੂਰਨ ਹੋਇਆ ਹੈ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਾਖੀ ਰੂਪ ਹੋ ਕੇ ਇਸ ਕਾਰਜ ਨੂੰ ਨੇਪਰੇ ਚੜਵਾਇਆ। ਜੋ ਆਨੰਦ ਕਾਰਜ ਦੀ ਮਰਜ਼ਾਦਾ ਨਿਭਾ ਰਹੇ ਸਨ, ਰਾਗੀ ਜਥਾ ਸਤਿਕਾਰਯੋਗ ਭਾਈ ਰਸ਼ਪਾਲ ਸਿੰਘ ਜੀ ਅਤੇ ਗੁਰੂ ਦੇ ਵਜ਼ੀਰ ਸਤਿਕਾਰਯੋਗ ਗਿਆਨੀ ਨਵਜੀਤ ਸਿੰਘ ਜੀ, ਜਿਨ੍ਹਾਂ ਨੇ ਇਸ ਮਰਜ਼ਾਦਾ ਨੂੰ ਸੰਪੂਰਨ ਕੀਤਾ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਬੜਾ ਹੀ ਸੁੰਦਰ ਕੀਰਤਨ ਕੀਤਾ, ਗੁਰਬਾਣੀ ਗਿਆਨ ਕੀਤੀ। ਅੱਜ ਜੋ ਇਹ ਸੁਭਾਗ ਜੋੜੀ ਨੇ ਗ੍ਰਿਸਤੀ ਜੀਵਨ ਵਿੱਚ ਪ੍ਰਵੇਸ਼ ਕੀਤਾ ਹੈ, ਅਸੀਂ ਅਰਦਾਸ ਕਰਦੇ ਕਿ ਮਹਾਰਾਜ ਇਹ ਜੋ ਗ੍ਰਿਸਤੀ ਜੀਵਨ ਦਾ ਪੈਂਡਾ ਹੈ ਬਹੁਤ ਲੰਮਾ ਪੈਂਡਾ ਹੈ, ਮਹਾਰਾਜ ਇਸ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਦਾ ਨਿਭ ਜਾਏ, ਮਹਾਰਾਜ ਇਹਨਾਂ ਨੂੰ ਪੂਰਨ ਕਾਮਯਾਬੀਆਂ ਬਖਸ਼ਣ ਅਤੇ ਸੰਸਾਰ ਦੀ ਹਰ ਖੁਸ਼ੀ ਗੁਰਮਤ ਅਨੁਸਾਰ ਇਹਨਾਂ ਦੀ ਝੋਲੀ ਵਿੱਚ ਪਾਵੇ ਮਹਾਰਾਜ, ਅਤੇ ਤਰੱਕੀਆਂ ਕਰਨ। ਇਹ ਬਹੁਤੀ ਸਿੱਖਿਆ ਦੇਣ ਦੀ ਇਹਨਾਂ ਬੱਚਿਆਂ ਨੂੰ ਲੋੜ ਨਹੀਂ, ਕਿਉਂਕਿ ਬੱਚੇ ਅੱਜ ਕੱਲ੍ਹ ਪੜ੍ਹੇ ਲਿਖੇ ਆ। ਜਿਹੜੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚੋਂ ਮਿਲਦੀ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਆਨੰਦ ਕਾਰਜ ਦੀ ਮਰਜ਼ਾਦਾ ਚਾਰ ਲਾਵਾਂ ਦਾ ਪਾਠ ਇਹਨਾਂ ਨੇ ਸਰਵਣ ਕੀਤਾ ਹੈ, ਇਹ ਜੇ ਇਸ 'ਤੇ ਅਸੀਂ ਅਮਲ ਕਰ ਲਈਏ ਤਾਂ ਸਾਰੀ ਜ਼ਿੰਦਗੀ ਜਿਹੜੀ ਆ ਬਹੁਤ ਸੌਖੀ ਨਿਕਲ ਸਕਦੀ ਆ, ਕਿਉਂਕਿ ਮਹਾਰਾਜ ਨੇ ਚਾਰ ਲਾਵਾਂ ਵਿੱਚ ਸਾਰੀ ਹੀ ਜ਼ਿੰਦਗੀ ਦਾ ਜੋ ਆਧਾਰ ਹੈ, ਸਿੱਖਿਆ ਹੈ, ਉਹ ਇਸ ਵਿੱਚ ਸ਼ਾਮਲ ਕਰ ਦਿੱਤੀ, ਮਨੁੱਖਤਾ ਦਾ ਭਲਾ ਕੀਤਾ। ਬਾਕੀ ਮੈਂ ਕਈ ਵਾਰ ਸੋਚਦਾ ਕਿ ਇਹ ਜਿਹੜਾ ਹਸਬੈਂਡ ਵਾਈਫ ਪਤੀ ਪਤਨੀ ਦਾ ਰਿਸ਼ਤਾ ਆ, ਭਾਵੇਂ ਇਹ ਖੂਨ ਦਾ ਰਿਸ਼ਤਾ ਨਹੀਂ ਪਰ ਬੜਾ ਇੱਕ ਪਵਿੱਤਰ ਰਿਸ਼ਤਾ ਹੈ, ਹਸਬੈਂਡ ਅਤੇ ਵਾਈਫ। ਇਹ ਇੱਕ ਜਿਵੇਂ ਗੱਡੀ ਦੇ ਦੋ ਪਹੀਏ ਨੇ, ਇਹ ਇਕੱਠੇ ਚੱਲਦੇ ਨੇ ਅਤੇ ਹਰ ਦੁੱਖ ਸੁੱਖ ਹਸਬੈਂਡ ਵਾਈਫ ਜੋ ਤੀਵੀਂ ਆਦਤ ਪਤੀ ਪਤਨੀ ਆ ਉਹ ਜ਼ਿੰਦਗੀ ਦੇ ਵਿੱਚ ਇਹ ਜੋ ਸਾਂਝਾ ਕਰ ਸਕਦੇ ਆ, ਕਿਸੇ ਹੋਰ ਦੇ ਨਾਲ ਸਾਂਝਾ ਨਹੀਂ ਹੁੰਦਾ, ਇਹ ਬੜੇ ਪਿਆਰ ਦਾ ਰਿਸ਼ਤਾ ਹੈ। ਸੋ ਮਹਾਰਾਜ ਕਿਰਪਾ ਕਰਨ, ਇਸ ਭਾਗ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਇਹਨਾਂ ਦੇ ਜੋ ਪਰਿਵਾਰ ਨੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਅਤੇ ਸਰਦਾਰਨੀ ਨੀਰਜ ਸਿੰਘ, ਗੁਰੂ ਘਰ ਫਰੀ ਮੋੜ ਦੇ ਨੰਦ ਸੇਵਕ, ਬੜੇ ਸ਼ਰਧਾਲੂ ਸਿੱਖ ਨੇ ਇਹ ਪਰਿਵਾਰ, ਜਿਵੇਂ ਕਿ ਬੱਚੀ ਦਾ ਪਰਿਵਾਰ ਇਸ ਪਾਸੇ ਬੜਾ ਸਤਿਕਾਰਯੋਗ ਹੈ। ਮੈਂ ਬਾਹਰ ਖੜ੍ਹਾ ਸੀ ਅਤੇ ਮੈਨੂੰ ਇਹਨਾਂ ਦੇ ਰਿਸ਼ਤੇਦਾਰ ਜੋ ਨਿਊ ਜਰਸੀ ਤੋਂ ਇੱਥੇ ਪਹੁੰਚੇ, ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਜਿਹੜੇ ਕਿ ਸਾਡੇ ਟੀਮ ਮੈਂਬਰ ਨੇ, ਉੱਥੇ ਗੁਰੂ ਘਰ ਦੇ ਵਿੱਚ ਵੀ ਸੇਵਾਵਾਂ ਨਿਭਾ ਕੇ ਨਿਭਾਉਂਦੇ ਰਹਿੰਦੇ ਨੇ ਐਜ ਏ ਵਾਈਸ ਪ੍ਰੈਜੀਡੈਂਟ ਉੱਥੇ ਗਲਨ ਰੋਗ ਗੁਰਦੁਆਰੇ ਵਿੱਚ ਉਹਨਾਂ ਨੇ ਸੇਵਾ ਨਿਭਾਈ। ਪਿੱਛੋਂ ਜਲੰਧਰ ਲਾਗੇ ਉਹਨਾਂ ਦਾ ਪਿੰਡ ਹੈ ਕੁੱਕੜ ਪਿੰਡ, ਅਤੇ ਉਹਨਾਂ ਦੇ ਹੋਰ ਵੀ ਪਿੰਡ ਦੇ ਸਾਥੀ ਸਾਡੇ ਇੱਥੇ ਸੇਵਾ ਦੇ ਵਿੱਚ ਨਾਲ ਨੇ। ਅਤੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ, ਅੱਜ ਗੁਰਦੁਆਰਾ ਸਾਹਿਬ ਫ੍ਰੀ ਮੋਣ ਤੋਂ ਕਾਫੀ ਸੰਗਤ ਜੋ ਮੈਂਬਰ ਨੇ ਇਸ ਖੁਸ਼ੀ ਵਿੱਚ ਸਾਂਝ ਪਾਉਣ ਵਾਸਤੇ ਆਏ ਨੇ, ਸ਼ਾਮਲ ਹੋਏ ਨੇ। ਫਿਰ ਵੀ ਕੁਛ ਪਤਵੰਤੇ ਸੱਜਣ ਜੋ ਪਰਿਵਾਰ ਦੇ ਨਾਲ ਸਰਦਾਰ ਮੋਹਨ ਸਿੰਘ ਦੇ ਪਰਿਵਾਰ ਨਾਲ ਬਹੁਤ ਹੀ ਪਿਆਰ ਵਾਲੇ ਰਿਸ਼ਤੇ ਦੇ ਨਾਲ ਵਿਚਰਦੇ ਨੇ, ਸਤਿਕਾਰਯੋਗ ਕਿਰਪਾਲ ਸਿੰਘ ਜੀ ਉਹ ਮਹਾਨ ਸ਼ਖੀਅਤ ਹੈ ਜੋ ਸੱਚਖੰਡ ਵਾਸੀ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਜੀ ਉਹਨਾਂ ਦੇ ਸਪੁੱਤਰ ਨੇ। ਇਸ ਪਰਿਵਾਰ ਦੀਆਂ ਹੋਰ ਵੀ ਬੜੀਆਂ ਕੁਰਬਾਨੀਆਂ ਨੇ ਇਹਨਾਂ ਦੇ। ਸਾਲਾ ਸਾਹਿਬ 1978 ਦੇ ਸਾਕੇ ਵਿੱਚ ਸ਼ਹੀਦ ਹੋਏ ਸੀ ਜਦੋਂ 13 ਸਿੰਘ ਸ਼ਹੀਦ ਹੋਏ। ਬੜਾ ਹੀ ਸਤਿਕਾਰਯੋਗ ਪਰਿਵਾਰ ਹੈ। ਸਰਦਾਰ ਪਰਮਜੀਤ ਸਿੰਘ, ਸਰਦਾਰ ਮਨਜੀਤ ਸਿੰਘ, ਸਰਦਾਰ ਕੁਲਦੀਪ ਸਿੰਘ ਦੁੱਗੜ ਅਤੇ ਭਾਈ ਬਲਜੀਤ ਸਿੰਘ ਹੰਸਰਾ, ਹੋਰ ਬੜੇ ਪਤਵੰਤੇ ਸੱਜਣ ਜੋ ਇੱਥੇ ਪਹੁੰਚੇ ਨੇ, ਇਹਨਾਂ ਦੇ ਬੱਚੇ ਦੇ ਮਾਮਾ ਜੀ ਮਾਮੀ ਜੀ ਸਤਿਕਾਰਯੋਗ ਗੁਰਿੰਦਰ ਸਿੰਘ ਅਤੇ ਸਰਦਾਰਨੀ ਸਰਬਜੀਤ ਕੌਰ, ਉਹ ਮੈਨੂੰ ਕਿਉਂਕਿ ਗੁਰਿੰਦਰ ਸਿੰਘ ਜੀ ਨਾਲ ਸਾਡਾ ਵੀ ਬੜਾ ਤੇ ਪਿਆਰ ਹੈ, ਤਕਰੀਬਨ ਘਰੋਂ ਆਫਿਸ ਨੂੰ ਤੁਰਨ ਤੋਂ ਪਹਿਲਾਂ ਇੱਕ ਵਾਰ ਕਾਲ ਕਰਦਾ, ਪਰ ਕੁਝ ਹਫ਼ਤੇ ਹੋਏ ਆ ਵਿਆਹ ਵਿੱਚ ਇੰਨਾ ਬਿਜ਼ੀ ਹੋ ਗਿਆ ਸੀ ਕਿ ਜਿਵੇਂ ਕੋਈ ਲਾਪਤਾ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਵਿਆਹ ਵਿੱਚ ਪੂਰਾ ਇਹਨਾਂ ਨੇ ਸਹਿਯੋਗ ਵੀ ਦਿੱਤਾ ਅਤੇ ਖੁਸ਼ੀਆਂ ਵੀ ਮਾਣੀਆਂ। ਹੁਣ ਵੀ ਹਜੇ ਵਿਆਹ ਦੇ ਹੋਰ ਕਾਰਜ ਵੀ ਰਹਿੰਦੇ ਆ, ਸੋ ਦਾਸ ਨੇ ਇਹਨਾਂ ਨੂੰ ਇੱਥੇ ਅੱਜ ਮਿਲ ਲਿਆ, ਪਰ ਕੁਛ ਦਿਨ ਹੋਰ ਇਹਨਾਂ ਨੂੰ ਦੇ ਦਿੱਤੇ ਆ। ਸੋ ਬਹੁਤ ਹੀ ਸਾਡਾ ਇਹਨਾਂ ਨਾਲ ਪਿਆਰ ਆ। ਸੋ ਮੈਂ ਹੋਰ ਵੀ ਆਈ ਹੋਈ ਸੰਗਤ

ਇਸੇ ਤਰ੍ਹਾਂ ਸੇਵਾ ਦਾ ਬਲ ਬਖਸ਼ੇ। ਫਿਰ ਮੈਂ ਇੱਕ ਵਾਰ ਆਈ ਹੋਈ ਸੰਗਤ ਦਾ ਦੋਹਾਂ ਪਰਿਵਾਰਾਂ ਵੱਲੋਂ ਬੱਚੀ ਦੇ ਪਰਿਵਾਰ ਅਤੇ ਸਰਦਾਰ ਮੋਹਨ ਸਿੰਘ ਭੈਣ ਜੀ ਨੀਰਜ ਸਿੰਘ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖੇਮਾ ਦਾ ਜਾਚਕਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਖੁਸ਼ੀਆਂ ਭਰਿਆ ਮੌਕਾ ਹੈ ਅਤੇ ਬੜਾ ਹੀ ਖੁਸ਼ੀਆਂ ਭਰਿਆ ਸਾਰਾ ਪ੍ਰੋਗਰਾਮ ਹੋਇਆ ਗੁਰੂ ਦੀ ਬਖਸ਼ ਦੁਆਰਾ। ਹੁਣ ਮੈਂ ਬੇਨਤੀ ਕਰਾਂ ਕਿ ਸੁਭਾਗ ਜੋੜੀ ਦੇ ਮਾਤਾ ਪਿਤਾ ਨੂੰ ਕਿ ਉਹ ਇੱਥੇ ਸ਼ਗਨ ਦੇ ਲੈਣ, ਬਾਕੀ ਸੰਗਤਾਂ ਲੰਗਰ ਹਾਲ ਦੇ ਵਿੱਚ ਦੇਣਗੀਆਂ, ਜਿੱਥੇ ਬਾਕੀ ਸੰਗਤਾਂ ਨੇ ਜਾ ਕੇ ਲੰਗਰ ਛਕਣਾ ਗੁਰੂ ਦੀ ਕਿਰਪਾ ਨਾਲ। ਸੋ ਕਰਨੀ ਕਿਰਪਾ ਸਭ ਨੇ ਜੇ ਆਪ ਇੱਥੇ ਸ਼ਗਨ ਦੇਣਾ ਚਾਹੁੰਦੇ, ਬੱਚਿਆਂ ਤਾਂ ਦੇ ਸਕਦੇ ਹੋ ਜਿਹੜੇ ਮਾਤਾ ਪਿਤਾ ਸਿਰਫ

ਸੋ ਸਭਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੰਡੀ ਜੀ ਦਾ ਵੀ ਅਤੇ ਸਮੂਹ ਸੰਗਤਾਂ ਆਈਆਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਦੋਨਾਂ ਪਰਿਵਾਰਾਂ ਵੱਲੋਂ। ਅਤੇ ਹੁਣ ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ

0: ਠੀਕ ਹੈ
1: ਨਾ
2: ਗੁਰੂ ਪਿਆਰੇ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਹੁਣ ਕੁਝ ਥੋੜੇ ਸਮੇਂ ਲਈ ਆਪ ਜੀ ਦੇ ਸਨਮੁੱਖ ਖਾਲਸਾ ਸਕੂਲ ਦੇ ਬੱਚੇ ਜੋ ਕਿ ਤਬਲਾ ਸਿੱਖ ਰਹੇ ਹਨ, ਉਹਨਾਂ ਨੇ ਤਬਲੇ ਕਲਾਸ ਦੇ ਬੱਚਿਆਂ ਨੇ ਤੁਹਾਡੇ ਸਾਹਮਣੇ ਤਬਲਾ ਵਾਦਨ ਕਰਨਾ ਹੈ ਵੱਖ ਵੱਖ ਤਾਲਾਂ ਦਾ। ਅਤੇ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਰਦਾਸ ਕਰਾਂਗੇ ਗੁਰੂ ਮਹਾਰਾਜ ਅੱਗੇ, ਅਤੇ ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ। ਅਤੇ ਸਾਰਿਆਂ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਕੋਲ ਆ ਜਾਓ, ਨੇੜੇ ਆ ਜਾਓ। ਬੱਚਿਓ, ਕਮ ਫੋਰਵਰਡ, ਕਮ ਹੇਅਰ, ਵੀ ਗੋਇੰਗ ਟੂ ਡੂ ਅਰਦਾਸ ਫਸਟ ਐਂਡ ਦੈਨ ਗੈਟ ਇਨ ਦਾ ਸਟੇਜ। ਆ ਜਾਓ, ਪੇਰੈਂਟਸ ਨੂੰ ਵੀ ਬੇਨਤੀ ਹੈ, ਸੰਗਤ ਵੀ ਜੁਆਇਨ ਕਰੇ ਅਰਦਾਸ ਦੇ ਵਿੱਚ। ਬੱਚਿਓ, ਆਈ ਡੋਂਟ ਕਮ ਹੇਅਰ, ਫਤਿਹ ਸਿੰਘ ਕਮ ਫੋਰਵਰਡ, ਕਮ ਕਮ ਹੇਅਰ, ਕਮ ਕਲੋਸ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਹਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਰ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਤਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਾਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਤੇਗ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਕੋ ਜਹ ਜਹ ਖਾਲਸਾ ਜੀ ਸਾਹਿਬ ਤਹ ਤਹਰ ਸ਼ਰਿਆ ਦੇਗਤੇ ਫਤਿਹ ਬਿਰਧ ਕੀ ਪੈ ਪੰਥਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਰਾਂ ਚੌਂਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਕਾਰਾ ਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਜਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਕਿਆ ਖੁੱਲੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਗੁਰੂ ਨਾਨਕ ਖਾਲਸਾ ਸਕੂਲ ਦੇ ਸਮੂਹ ਬੱਚਿਆਂ ਵੱਲੋਂ ਮਹਾਰਾਜ ਜੀ ਅੱਜ ਆਪ ਜੀ ਦੇ ਚਰਨਾਂ ਵਿਚ ਬੈਠ ਕੇ ਬੱਚਿਆਂ ਨੇ ਤਬਲਾ ਵਾਦਨ ਦੀ ਮਹਾਰਾਜ ਜੀ ਸ਼ੁਰੂਆਤ ਕਰ ਰਹੇ ਨੇ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਸੋਹਣੀ ਤਬਲੇ ਵਜਾਉਣ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਪਰਿਵਾਰਾਂ ਨੂੰ ਮਾਤਾ ਪਿਤਾ ਜੀ ਨੂੰ ਟੀਚਰ ਸਾਹਿਬਾਨਾਂ ਨੂੰ ਮਹਾਰਾਜ ਜੀ ਸਮਤ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਬੱਚਿਆਂ ਨੂੰ ਮਹਾਰਾਜ ਜੀ ਨਾਮਵਾੜੀ ਨਾਲ ਜੋੜਨ ਦੀ ਪ੍ਰੇਰਣਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਬੱਚਿਆਂ ਨੂੰ ਕਾਮਯਾਬੀਆਂ ਸਫਲਤਾਵਾਂ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰੋ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪ ਜੀ ਦਾ। ਹੁਣ ਸਾਡੇ ਕੋਲ ਦੋ ਕਲਾਸਾਂ ਦੇ ਬੱਚੇ ਹਨ ਅਤੇ ਪਹਿਲੇ 3 ਲੈਵਲ ਦੀ ਕਲਾਸ ਦੇ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਗਰੁੱਪ ਦੇ ਵਿੱਚ ਪਰਫੋਰਮ ਕਰਨਾ ਹੈ ਉਹ ਸਟੇਜ 'ਤੇ ਆਉਣ। ਬੱਚੇ ਹਨ ਸਹਿਜਵੀਰ, ਪਵਿੱਤਰ ਸਿੰਘ, ਦਿਲਪ੍ਰੀਤ ਸਿੰਘ, ਅਗਮ ਸਿੰਘ ਅਤੇ ਸਿਮਰ ਸਿੰਘ। ਆ ਜਾਓ ਤੁਸੀਂ ਸਾਰੇ ਸਟੇਜ 'ਤੇ। ਇਹਨਾਂ ਬੱਚਿਆਂ ਨੇ 3 ਤਾਲ ਅਤੇ ਉਹਦੀਆਂ 3 ਤਾਲ ਦੀਆਂ ਵੱਖਰੀਆਂ ਵੇਰੀਏਸ਼ਨਸ ਆਪ ਜੀ ਦੇ ਸਨਮੁੱਖ ਰੱਖਣੀਆਂ ਹਨ ਅਤੇ ਤੁਸੀਂ ਨਾਲ ਬੋਲ ਕੇ ਦੱਸਣਾ ਵੀ ਹੈ, ਬੋਲਣਾ ਵੀ ਹੈ, ਤੁਸੀਂ ਦੱਸਣਾ ਵੀ, ਐਕਸਪਲੇਨ ਆਲਸੋ। ਪੰਜਾਂ ਮਿੰਟਾਂ ਕਿੱਥੇ ਹੈ ਬੱਚੇ? ਚਾਰ ਹੀ ਆਏ? ਬੇਨਤੀ ਹੈ ਕਿ ਇੱਕ ਪੇਰੈਂਟਸ ਦੇ ਸਾਰੀ ਰਿਕਾਰਡਿੰਗ ਸਾਰੇ ਪ੍ਰੋਗਰਾਮ ਦੀ, ਪੂਰੇ ਗਰੁੱਪ ਦੀ, ਨਾ ਕਿ ਆਪਣੇ ਬੱਚੇ 'ਤੇ ਫੋਕਸ ਕਰਕੇ। ਇੱਕੋ ਹੀ ਪੇਰੈਂਟ ਕਰ ਲਵੇ ਅਤੇ ਉਹ ਕੀ ਹੈ, ਬਾਕੀਆਂ ਨੂੰ ਡਿਸਟਰਬੈਂਸ ਘੱਟ ਹੁੰਦੀ ਹੈ। ਅਤੇ ਇੱਕ ਚੁਣ ਲਓ ਤੁਸੀਂ ਅਤੇ ਉਹ ਫਿਰ ਰਿਕਾਰਡਿੰਗ ਤੁਸੀਂ ਪਾ ਦੇਣਾ ਗਰੁੱਪ ਦੇ ਵਿੱਚ ਅਤੇ ਸਾਰੇ ਦੇਖ ਲੈਣਗੇ। ਸੋ ਹਾਂਜੀ ਸੰਦੀਪ ਜੀ, ਸੈੱਟ ਹੈਗੇ ਸਾਰੇ? ਨਹੀਂ ਨਹੀਂ

Did it.

Thank you.

0: ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਬੱਚੋ। ਬੱਚਿਆਂ ਨੇ ਸਤ ਸੰਗਤ ਜਿਸਾਂ ਪਹਿਲੇ ਦੱਸਿਆ ਸੀ ਤੀਨ ਤਾਲ ਦੇ ਵਿੱਚ ਵੱਖ ਵੱਖ ਵੇਰੀਏਸ਼ਨ ਠੇਕਾ ਪੇਸ਼ ਕਰ ਤਿਹਾਈ ਕਾਇਦਾ ਵਿਸਤਾਰ ਠੇਕਾ ਪਲਟਾ। ਸੋ ਇਹ ਆਪ ਜੀ ਨੂੰ ਵਜਾ ਕੇ ਸੁਣਾਇਆ, ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਇਸੇ ਕਲਾਸ ਦੇ ਬੱਚੇ ਜਿਨ੍ਹਾਂ ਨੇ ਕਿ ਇੰਡੀਵਿਜੁਅਲ ਵੱਖ ਵੱਖ ਕਰਕੇ ਇਹਨਾਂ ਨੇ ਵਜਾਉਣਾ ਹੈ ਤਬਲਾ ਸੇਮ ਤਾਲ ਦਾ। ਸੋ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਆਉਣ, ਜਿਨ੍ਹਾਂ ਨੇ ਇੰਡੀਵਿਜੁਅਲ ਪਰਫੋਰਮ ਕਰਨਾ ਹੈ। ਬੱਚਿਓ ਆ ਜਾਓ।

0: ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਬੱਚੇ ਗੁਰਜਿੰਦਰ ਸਿੰਘ। ਹੁਣ ਬੱਚਾ ਅੰਗਦ ਸਿੰਘ, ਅੰਗਦ ਸਤਸੰਗਤ ਬੱਚੇ ਜੋ ਤੁਹਾਨੂੰ ਸੁਣਾ ਰਹੇ ਹਨ, ਤੀਨ ਤਾਲ ਦੇ ਵਿੱਚ ਜੋ ਇਹਨਾਂ ਨੇ ਜਿਸ ਸੀਕੁਐਂਸ ਪਲੇ ਕੀਤਾ ਹੈ, ਇੱਕ ਮਿੰਟ ਰੁਕਣਾ ਬੇਟਾ। ਉਠਾਨ, ਪੇਸ਼ਕਰ, ਤਿਹਾਈ, ਠੇਕਾ, ਕਾਇਦਾ, ਵਿਸਤਾਰ, ਮੈਨੂੰ ਇਹਦੀ ਸਮਝ ਨਹੀਂ, ਬਟ ਬੱਚਿਆਂ ਨੂੰ ਸਮਝ ਹੈ ਕੀ ਵਜਾ ਰਹੇ ਹਨ। ਉਲਟਾ, ਸੋ ਇਹਨਾਂ ਸਾਰਿਆਂ ਨੂੰ ਕਿਸੇ ਨੂੰ ਇੱਕ ਇੱਕ ਵਾਰੀ ਅਤੇ ਕਿਸੇ ਨੂੰ ਦੋ ਦੋ ਵਾਰੀ ਇਹਨਾਂ ਨੇ ਪਲੇ ਕੀਤਾ ਹੈ। ਸੋ ਹੁਣ ਤੁਹਾਡੇ ਸਨਮੁੱਖ ਬੱਚਾ ਅੰਗਦ ਸਿੰਘ ਸੇਮ ਤੀਨ ਤਾਲ ਇਹ ਸਾਰੀ ਵੇਰੀਏਸ਼ਨ ਪਲੇ ਕਰੇਗਾ। ਅੰਗਦ ਸਿੰਘ ਫਤਿਹ ਬੁਲਾਓ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਅੰਗਦ ਸਿੰਘ। ਬਾਕੀ ਬੱਚੇ ਜਿਹੜੇ ਵਿਦਾ ਹਟੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਅੰਦਰ ਹਾਲ 'ਚ ਰਹਿਣਗੇ, ਬਾਕੀਆਂ ਨੂੰ ਸੁਣਨ। ਅਖੀਰ ਦੇ ਵਿੱਚ ਸਾਰਿਆਂ ਨੂੰ ਇੱਕ ਗਿਫਟ ਆਈਟਮ ਸਭ ਨੂੰ ਮਿਲਣਾ ਹੈ, ਅਤੇ ਪਲੀਜ਼ ਸਾਰਿਆਂ ਦਾ ਬੈਠ ਕੇ ਅੰਦਰ ਧਿਆਨ 'ਚ ਬੈਠ ਕੇ ਸੁਣੋ। ਹਾਲੇ ਜਾਣਾ ਨਹੀਂ ਬੱਚਿਓ, ਜਸਟ ਇਹ ਹੈ। ਹੁਣ ਇਸ ਇੰਡੀਵਿਜੁਅਲ ਪਰਫੋਰਮੈਂਸ ਦੇ ਵਿੱਚ ਸਭ ਨਾਲ ਅਖੀਰ ਦੇ ਵਿੱਚ ਯਸ਼ ਛਾਬਰੀਆ ਉਹ ਸੇਮ ਬੋਲ ਤੁਹਾਨੂੰ ਵਜਾ ਕੇ ਸੁਣਾਏਗਾ। ਯਸ ਜੀ ਫਤਿਹ ਬੁਲਾਓ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਯਸ ਛਾਪਿਆ ਜੀ, ਔਰ ਸਾਧ ਸੰਗਤ ਇਹਨਾਂ ਸਾਰੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਇੱਕ ਜੈਕਾਰਾ ਗਾਈਏ। ਬੋਲੇ ਸੋ ਨਿਹਾਲ, ਇਹ ਸਨ ਲੈਵਲ 3 ਦੇ ਬੱਚੇ। ਇਹਨਾਂ ਦੇ ਟੀਚਰ ਭਾਈ ਜ਼ੋਰਾਵਰ ਸਿੰਘ ਬੜੀ ਮਿਹਨਤ ਨਾਲ ਬੱਚਿਆਂ ਨੂੰ ਸਿਖਾਉਂਦੇ ਹਨ। ਹੁਣ ਨੈਕਸਟ ਲੈਵਲ ਜੋ ਹੈ 5 ਲੈਵਲ ਦੇ ਬੱਚੇ, ਭਾਈ ਸੁਰਜੀਤ ਸਿੰਘ ਬਾਵਾ ਜੀ ਦੇ ਕਲਾਸ ਦੇ ਬੱਚੇ, ਉਹਨਾਂ ਵਿੱਚੋਂ ਮੈਂ ਸਭ ਨਾਲ ਪਹਿਲੇ ਬੇਨਤੀ ਕਰਾਂਗਾ ਬੱਚੇ ਫਤਿਹ ਸਿੰਘ ਨੂੰ ਕਿ ਉਹ ਆਨ ਸਟੇਜ 'ਤੇ, ਅਤੇ ਇਹਨਾਂ ਨੇ ਚੱਪ ਤਾਲ ਵਜਾ ਕੇ ਆਪ ਨੂੰ ਸੁਣਾਉਣਾ ਹੈ। ਚੱਪ ਤਾਲ ਆ ਜਾਓ ਫਤਿਹ ਸਿੰਘ ਜੀ, ਆ ਜਾਓ ਤੁਸੀਂ ਬੱਚੇ ਹੋ ਜਿਹੜੇ, ਤੁਸੀਂ ਨਾਓ ਯੂ ਕੈਨ ਬੀ ਇਨ ਦਾ ਪਾਰਟ ਆਫ ਦਾ ਸੰਗਤ, ਬਟ ਸਟੇ ਹੇਅਰ, ਸਾਰਿਆਂ ਨੂੰ ਗਿਫਟ ਦਿੱਤਾ ਜਾਏਗਾ ਬਾਅਦ ਦੇ ਵਿੱਚ।

0: Could not.
1: Complaint here.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਚਪਤਾਲ ਸਾਨੂੰ ਫਤਿਹ ਸਿੰਘ ਨੇ ਵਜਾ ਕੇ ਸੁਣਾਇਆ। ਬੱਚਿਓ, ਤੁਸੀਂ ਨੋਟ ਕਰ ਰਹੇ ਸੀਗੇ, ਇਟ ਵਾਜ਼ ਅ ਨੋਨ ਸਟੋਪ ਪਲੇ ਫੋਰ ਅਬਾਊਟ 20 ਮਿੰਟਸ, 15 to 20 ਮਿੰਟਸ। ਓਕੇ, ਦੈਟ ਮਚ ਉਹਦੇ ਲਈ ਇੰਨੇ ਘੰਟੇ ਬੜੀ ਪ੍ਰੈਕਟਿਸ ਕੀਤੀ ਹੋਣੀ ਜਸਟ ਟੂ ਬੀ ਏਬਲ ਟੂ ਡੂ 15-20 ਮਿੰਟਸ ਹੇਅਰ। ਸੋ ਦੈਟ ਇਜ਼ ਵੇਅਰ ਯੂ ਹੈਵ ਟੂ ਗੈਟ, ਦੈਟ ਇਜ਼ ਯੂਰ ਗੋਲ। Okay, yes, that's your next goal. Okay, everybody else too. So, hun akhir de vich inna do bachchan ne group de vich karna hai tabla, mat taal bajan ge, tuhan dasan ge mat taal di definition, ke vi mat taal ki hundi hai, 9 matran di taal, te hor ode bare jankari den ge. A left do use karo, they are set up for tabla. I know it's not at the center of the stage, but your sound will come better. Or set up kar lo apne unko proper. So inane madh taal pe karni hai, same variation jehdiyan dooji taalan de vich baakiyan ne bachiyan ne kiti han, eh madh taal de vich karange. So bacche han Mehir Singh te Sahaj Singh. ਸੁਰਜੀਤ ਸਿੰਘ ਬਾਬਾ ਜੀ ਦੀ ਕਲਾਸ ਦੇ ਬੱਚੇ ਹਨ, ਸਾਡੀ ਸੀਨੀਅਰ ਕਲਾਸ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਾਧ ਸੰਗਤ ਜੀ, ਅੱਜ ਆਪਾਂ ਮਤਾਲ ਵਜਾਣੀ ਹੈ ਤੇ ਉਹ ਇੱਕ ਨੌ ਮਾਤਰਾ ਦੀ ਤਾਲ ਹੈ, ਚਾਰ ਵਿਭਾਗ ਹੈ ਇਸ ਵਿੱਚ ਤੇ ਉਹ ਆਮ ਤੌਰ ਤੇ ਦ੍ਰੁਪਦ ਸਟਾਈਲ ਵਿੱਚ ਉਜਾਈ ਜਾਂਦੀ ਹੈ। ਕੀਰਤਨ ਦੇ ਨਾਲ
2: ਸਾਹਿਬ ਚਾਹੇ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਮੇਹਰ ਸਿੰਘ ਅਤੇ ਸਹਿਜ ਸਿੰਘ। ਇਹ ਸਾਡੀ ਵੱਡੀ ਕਲਾਸ ਦੇ ਬੱਚੇ ਸਨ ਜਿਨ੍ਹਾਂ ਨੇ ਅੱਜ ਨੂੰ ਮੱਧ ਤਾਲ ਦੇ ਵੱਖਰੇ ਵੱਖਰੇ ਵੇਰੀਏਸ਼ਨ ਵਜਾ ਕੇ ਸੁਣਾਏ। ਸੋ ਬਹੁਤ ਬਹੁਤ ਧੰਨਵਾਦ ਸਾਧ ਸੰਗਤ। ਔਰ ਇੱਕ ਜੈਕਾਰਾ ਲੈਵਲ 5 ਦੀ ਕਲਾਸ ਲਈ ਮੇਰਾ ਸਾਥ ਦੇਣਾ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਬੱਚਿਆਂ ਨੂੰ ਇਨਾਮ ਦਿੱਤੇ ਜਾਣੇ ਹਨ ਅਤੇ ਸਾਰਿਆਂ ਬੱਚਿਆਂ ਨੂੰ ਕਹਾਂਗਾ ਕਿ ਅੱਗੇ ਇੱਥੇ ਆ ਜਾਓ ਪਲੀਜ਼। ਸਾਰੇ ਬੱਚੇ ਜਿਨ੍ਹਾਂ ਨੇ ਅੱਜ ਪਰਫੋਰਮ ਕੀਤਾ ਹੈ ਇੱਥੇ ਸਾਹਮਣੇ ਆ ਜਾਓ। ਇੱਕ ਬੱਚੇ ਆ ਜਾਓ। ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਅਤੇ ਵੱਡੇ ਭਾਗ ਦੀ ਨਿਸ਼ਾਨੀ ਹੈ ਕਿ ਸਾਡੇ ਕੋਲ ਇੱਕ ਰੱਬ ਦੇ ਰੰਗ 'ਚ ਰਚੀ ਹੋਈ ਸੋਲ ਜੋ ਸਾਡੇ ਕੋਲ ਮੌਜੂਦ ਹਨ ਅਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪ ਬੱਚਿਆਂ ਨੂੰ ਇਨਾਮ ਦੇਣਗੇ, ਨਾਲ ਆਸ਼ੀਰਵਾਦ ਦੇਣਗੇ। ਭਾਈ ਸਾਹਿਬ ਜੀ, ਭਾਈ ਵਿਜੇਤਰ ਸਿੰਘ ਜੀ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹ ਸਾਡੇ ਕੋਲ ਪਿਛਲੇ 2-3 ਸਾਲਾਂ ਤੋਂ ਇਸ ਗੁਰਦੁਆਰੇ ਦੇ ਨਾਲ ਜੁੜੇ ਹੋਏ ਹਨ ਅਤੇ ਵੀਕਐਂਡ 'ਤੇ ਸੈਟਰਡੇ ਐਂਡ ਸੰਡੇ 2 ਦਿਨ ਇੱਥੇ ਨਾਮ ਜਪਾਉਂਦੇ ਹਨ। ਬੜੇ ਹੀ ਸੰਗਤ ਦੇ ਬੰਦੇ ਇਸ ਪ੍ਰੋਗਰਾਮ ਦੇ ਨਾਲ ਜੁੜ ਗਏ ਹਨ ਇਹਨਾਂ ਦੀ ਅਸੀਸ ਰਾਹੀਂ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਕੁ ਮਿੰਟ ਲਈ ਕੁਝ ਬੱਚਿਆਂ ਨੂੰ ਦੱਸਣਗੇ ਵੀ ਅਤੇ ਉਹਦੇ ਬਾਅਦ ਇਹਨਾਂ ਨੂੰ ਇਨਾਮ ਵੀ ਦੇਣਗੇ। ਭਾਈ ਬਚਿੱਤਰ ਸਿੰਘ ਜੀ,
2: ਗੁਰੂ ਵਾਹਿਗੁਰੂ, ਵਾਹਿਗੁਰੂ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿੱਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ। ਕੀਮਤ ਕਹੀ ਨਾ ਜਾਏ, ਰਾਗੇ ਨਾਦੇ ਬਾਹਰ, ਇੰਨੀ ਹੁਕਮ ਨਾ ਬੁਝਿਆ ਜਾਏ। ਗੁਰੂ ਪਿਆਰਿਓ, ਆ ਬੱਚਿਆਂ ਪਾਸੋਂ ਬੜਾ ਪਿਆਰਾ ਤਬਲਾ ਰਾਗਾਂ ਦੇ ਆਧਾਰ 'ਤੇ ਸਰਵਣ ਕਰ ਰਹੇ ਸੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਹੈ ਇਹਨਾਂ ਦੇ ਮਾਤਾ ਪਿਤਾ ਦਾ, ਜਿਹੜੇ ਇੰਨਾ ਸਮਾਂ ਕੱਢ ਕੇ ਇਹਨਾਂ ਨੂੰ ਲੈ ਕੇ ਆਉਂਦੇ ਨੇ ਸਪੈਸ਼ਲ। ਅਤੇ ਸਭ ਤੋਂ ਵੱਡਾ ਹੋਰ ਧੰਨਵਾਦ ਹੈ ਇਹਨਾਂ ਦੇ ਟੀਚਰਾਂ ਦਾ, ਜਿਹੜਾ ਇੰਨਾ ਪਿਆਰ ਦੇ ਨਾਲ ਇਹਨਾਂ ਨੂੰ ਇਹ ਸਿਖਾ ਰਹੇ ਨੇ। ਇਹ ਕੀਰਤਨ ਜਿਸ ਨੂੰ ਸਤਿਗੁਰਾਂ ਨੇ ਗੁਰਬਾਣੀ 'ਚ ਪ੍ਰਧਾਨਗੀ ਬਖਸ਼ਿਸ਼ ਕੀਤੀ, ਕਿਤੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਭ ਤੋਂ ਪਹਿਲੇ ਨੰਬਰ 'ਤੇ, 1 ਨੰਬਰ 'ਤੇ ਕੀਰਤਨ ਹੈ ਜਿਸ ਦੇ ਨਾਲ ਸਾਡਾ ਮਨ ਜਾਗਦਾ ਹੈ, ਨਹੀਂ ਤਾਂ 9 ਦਰਿਆਂ 'ਚੋਂ ਨਹੀਂ ਨਿਕਲਦਾ, ਘਰ ਜਾਂਦਾ ਹੀ ਨਹੀਂ ਗਾ। ਉਹ ਤਾਂ ਪੜ੍ਹ ਕੇ ਸੋਨੇ ਆਪਾਂ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌੜਨਾ ਹੋਏਗੋ। ਉੱਥੇ ਇਹੀ ਰਾਗ ਚੱਲ ਰਹੇ ਨੇ ਜਿਹੜੇ ਸੁਣ ਰਹੇ ਨਾ ਤੁਸੀਂ ਸਾਡੇ ਘਰ ਦੇ ਵਿੱਚ, ਜੇ ਤੁਸੀਂ ਅਭਿਆਸ ਕਰੋ ਥੋੜ੍ਹਾ ਜਿਹਾ। ਟੀਚਰਾਂ ਨੂੰ ਤਾਂ ਪਤਾ ਹੋਣਾ, ਬੱਚਿਆਂ ਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਸਾਡੇ ਘਰ ਜਿਹੜਾ ਨਿੱਜ ਘਰ ਮਹਿਲ ਦੀ ਨਿਸ਼ਾਨੀ ਕੀ ਹੈ। ਤੁਸੀਂ ਸਵੇਰੇ ਵੀ ਪੜ੍ਹਦੇ ਹੋ ਜਪਜੀ ਸਾਹਿਬ ਜਿਹੜੇ ਨਿਤਨੇਮ ਕਰਦੇ ਨੇ, ਸੋ ਦਰ ਕਿਹਾ ਸੋ ਘਰ, ਕਿਹਾ ਜਿੱਤ ਬਹਿ ਸਰਬ ਸੰਭਾਲੇ। ਸਾਨੂੰ ਸਾਰਿਆਂ ਸਾਹ ਦੇ ਕੇ ਜਿੰਦਾ ਰੱਖ ਰਿਹਾ, ਸਾਡੇ ਮਸਤਕ 'ਤੇ ਬੈਠਾ ਜੋਤ ਰੂਪ ਵਾਹਿਗੁਰੂ। ਉੱਥੇ ਉਹ ਕੀਰਤਨ ਕਰ ਰਿਹਾ ਵਾ, ਉਹ ਕੀਰਤਨ ਕਰ ਰਿਹਾ ਸਾਡੇ ਅੰਦਰ ਬੈਠਾ। ਉਸ ਕੀਰਤਨ ਨੂੰ ਨਾਮ ਕਿਹਾ ਹੈ, ਉਸ ਕੀਰਤਨ ਤੱਕ ਪਹੁੰਚਣ ਲਈ ਇਹ ਦੁਨਿਆਵੀ ਕੀਰਤਨ ਕਰਦੇ ਹਾਂ। ਆ ਜਿਹੜੇ ਬਣੇ ਆ ਨਾ ਰਬਾਬਾਂ, ਆ ਜਿਹੜੇ ਹਾਰਮੋਨੀਅਮ ਪਹਿਲਾਂ ਬੰਸਰੀਆਂ ਦੀਆਂ, ਤਬਲੇ ਉਹਨੂੰ ਪਖਾਵਜ ਕਹਿੰਦੇ ਹੁੰਦੇ ਸੀ ਪਹਿਲਾਂ, ਇਹ ਸਾਰੇ ਅੰਦਰੋਂ ਸੁਣ ਕੇ ਬਣੇ ਆ। ਇਹ ਅੰਦਰ ਦੀ ਨਕਲ ਆ ਜਿਹੜੀ ਬਾਹਰ ਆ, ਇਸ ਨਕਲ ਨੇ ਸਾਨੂੰ ਅਸਲ ਤੱਕ ਫੇਰ ਲੈ ਜਾਣਾ। ਪਰ ਸਾਨੂੰ ਗਿਆਨ ਤਾਂ ਹੋਵੇ ਵੀ ਜਾਣਾ ਕਿੱਦਾਂ ਵਾ। ਤਾਂ ਹੀ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਉਂ, ਆਗੇ ਮਿਲੀ ਨਥਾਵੇਂ ਥਾਉਂ। ਬੀਜ ਮੰਤਰ ਉਹ ਕੀਰਤਨ ਨੂੰ ਕਿਹਾ ਜਿਹੜਾ ਸਾਡੇ ਅੰਦਰ ਚੱਲ ਰਿਹਾ ਵਾ, ਜਿਹਨਾਂ ਗੁਰਮੁਖਾਂ ਦੇ ਪ੍ਰਗਟ ਹੁੰਦਾ ਵਾ ਜਦੋਂ ਉੱਤੇ ਧਿਆਨ ਲਾ ਕੇ ਕੀਰਤੀ ਗਾਉਂਦੇ ਹਨ, ਤੇ ਉਹ ਮਨ ਸਹਿ ਸੁਭਾਅ ਜਾ ਕੇ ਆਪਣੇ ਘਰ ਪਹੁੰਚ ਜਾਂਦਾ ਵਾ। ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਉਂ, ਆਗੇ ਮਿਲੀ ਨਥਾਵੇਂ ਥਾਉਂ, ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਪਹਿਲਾ ਤਰੀਕਾ ਜਿਹੜਾ ਕੀਰਤਨ ਆ ਗੁਰਮੁਖ ਪਿਆਰਿਓ, ਮਨ ਨੂੰ ਜਗਾਉਣ ਦਾ। ਪਰ ਜੇ ਉਹ ਕੀਰਤਨ ਆਉਂਦਾ ਹੋਵੇ, ਕਿਉਂਕਿ ਗੁਰਬਾਣੀ ਰਾਗਾਂ 'ਚ ਹੈ ਨਾ ਸਾਰੀ, ਉਹ ਸਾਰਾ ਰਾਗ ਮਾਲਾ ਜਿਹੜੀ ਹੈ ਉਹ ਸਾਡੇ ਅੰਦਰ ਚੱਲ ਰਹੀ ਆ, ਜਿਹੜੇ ਛੇ ਘਰ ਨੇ ਸਾਡੇ ਅੰਦਰ, ਰੋਜ਼ ਆਪਾਂ ਪੜ੍ਹ ਕੇ ਸੁਣਦੇ ਹਾਂ ਛੇ ਘਰ ਛੇ ਗੁਰ ਛੇ ਉਪਦੇਸ਼, ਹੈ ਨਾ। ਉਹ ਪਹਿਲਾਂ ਪੰਜ ਸ਼ਬਦ ਪ੍ਰਗਟਿਆ, ਛੇਵੇਂ ਦੇ ਵਿੱਚ ਇੱਕ ਮੇਘ ਰਾਗ ਬਣ ਜਾਂਦਾ ਜਿੱਥੇ ਫਿਰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ, ਗੋਬਿੰਦ ਗੱਜਣ ਲੱਗ ਪੈਂਦਾ ਤੁਹਾਡੇ ਅੰਦਰ। ਉਹ ਬਾਹਰ ਆਪਾਂ ਸੁਣਦਿਆਂ ਸੁਣਦਿਆਂ ਉੱਥੇ ਪਹੁੰਚਣਾ ਹੁੰਦਾ, ਪਰ ਅੰਦਰ ਦਾ ਆਪਾਂ ਗਿਆਨ ਨਹੀਂ ਲੈਂਦੇ, ਬਾਹਰ ਦੇ ਬਾਹਰ ਕੀਰਤਨ ਤੱਕ ਰਹਿ ਜਾਂਦੇ ਹਾਂ। ਉਹ ਕੀਰਤਨ ਫਿਰ ਰਾਗਾਂ 'ਚ ਹੁੰਦਾ ਵਾ, ਜਿਹੜਾ ਇੱਥੇ ਲਿਖਿਆ ਨਾ ਸਤਿਗੁਰਾਂ ਨੇ ਕਿ ਬੀਜ ਮੰਤਰ ਹਰ ਕੀਰਤਨ ਗਾਉਂ, ਆਗੇ ਮਿਲੀ ਨਿਥਾਵੇਂ ਥਾਓ, ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਉਹਦੇ ਨਾਲ ਫਿਰ ਮਨ ਸਾਡਾ ਜਾਗਦਾ ਵਾ ਕੀਰਤਨ ਦੇ ਨਾਲ, ਅਤੇ ਉਹ ਕੀਰਤਨ ਫਿਰ ਆਪਾਂ ਸਤਿਗੁਰ ਨੂੰ ਪੁੱਛਦੇ ਸਾਨੂੰ ਦੱਸੋ ਸਾਡੇ ਅੰਦਰ ਕਿੱਥੇ ਹੋ ਰਿਹਾ। ਉਹ ਗੁਰਬਾਣੀ ਦੇ ਵਿੱਚ ਕਹਿੰਦੇ ਸੰਗਤ ਕਰੋ, ਤੁਹਾਨੂੰ ਆਪਣੇ ਆਪ ਉਹ ਕੀਰਤਨ ਤੱਕ ਲੈ ਜੂਗੀ ਸੰਗਤ। ਆਪਾਂ ਇੱਥੇ ਉੱਪਰ ਸੈਟਰਡੇ ਸੰਡੇ ਕਰਦੇ ਹਾਂ ਗੁਰਮੁਖੋ, ਆਇਆ ਕਰੋ, ਆਪਾਂ ਇਹ ਸੂਖਮ ਦਾ ਗਿਆਨ ਵੀ ਲੈਣਾ ਵਾ, ਇਕੱਲਾ ਬਾਹਰ ਤੱਕ ਨਾ ਰਹਿ ਜਾਈਏ। ਕਿਤੇ ਸੋ ਅਸਥਾਨ ਬਤਾਓ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਉਹਨੂੰ ਅਖੰਡ ਕੀਰਤਨ ਕਹਿੰਦੇ ਆ ਜਿਹੜਾ ਬੰਦ ਹੀ ਨਹੀਂ ਹੁੰਦਾ, ਜਿਹੜਾ ਵਾਹਿਗੁਰੂ ਜੀ ਆਪ ਗਾ ਰਹੇ ਨੇ ਸਾਡੇ ਅੰਦਰ, ਆਪ ਬੋਲ ਰਹੇ ਨੇ, ਕੀਰਤੀ ਕਰ ਰਹੇ ਨੇ, ਉਹ ਸਾਡੇ ਅੰਦਰ ਨਿੱਜ ਘਰ ਮਹਿਲ ਦੇ ਵਿੱਚ ਦਿਨ ਰਾਤ ਚੱਲਦਾ, ਉਹਨੂੰ ਅਖੰਡ ਕੀਰਤਨ ਕਹਿੰਦੇ ਆ। ਅਖੰਡ ਕੀਰਤਨ ਦਾ ਮਤਲਬ ਬਾਹਰ ਇਹ ਕਰਨ ਦਾ ਸੀ ਵੀ ਉਸ ਅਖੰਡ ਕੀਰਤਨ ਤੱਕ ਅਸੀਂ ਪਹੁੰਚ ਜਾਈਏ, ਪਰ ਅਸੀਂ ਬਾਹਰ ਤੱਕ ਹੀ ਰਹਿ ਗਏ ਉਸ ਕੀਰਤਨ ਤੱਕ ਜਿਸ ਕੀਰਤਨ ਨੂੰ ਨਾਮ ਕਿਹਾ। ਕਿਤੇ ਫਿਰ ਕਿੱਦਾਂ ਪਹੁੰਚਾਂਗੇ, ਕਿਤੇ ਸਾਹ ਕਿਤੇ ਐਸੋ ਅਸਥਾਨ ਬਤਾਓ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਅਤੇ ਕਹਿੰਦੇ ਫਿਰ ਉਹ ਕਹਿੰਦੇ ਸਾਧ ਸੰਗ ਮਿਲ ਹਰ ਹਰ ਗਾਈਏ, ਸੋ ਅਸਥਾਨ ਗੁਰੂ ਦੇ ਪਾਈਏ। ਕਿਤੇ ਗੁਰਬਾਣੀ ਗੁਰੂ 'ਚ ਉਹਦਾ ਭੇਜ ਦਿੱਤਾ ਜੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਨਾਦ। ਅਵਜਾ ਰਹੇ ਸੀ ਨਾ ਨਾਦ ਅਨੇਕ ਅਸੰਖਾਂ, ਕਰ ਕਰ ਤਾਲ ਪਖਾਵਜ ਹੁੰਦਾ ਤਬਲਾ ਜਿਹੜਾ ਵਜਾ ਰਹੇ ਸੀ ਪੁਰਾਣੇ ਸਮੇਂ 'ਚ ਹਰਿਮੰਦਰ ਸਾਹਿਬ, ਪਖਾਵਜ ਹੁੰਦਾ ਸੀ, ਥੋੜ੍ਹੇ ਵੱਡੇ ਢੋਲ ਟਾਈਪ ਹੁੰਦਾ ਸੀ। ਕਰ ਕਰ ਤਾਲ ਪਖਾਵਜ ਨੈਣੋ ਮਾਥੇ ਵਜੇ, ਰਬਾਬਾ ਕਰਨੋ ਮੱਧ ਬੰਸਰੀ ਵਾਜੇ। ਆ ਹਰਮੋਨੀਅਮ ਜਿਹੜਾ ਵਜਾਉਂਦੇ ਤੁਸੀਂ, ਇਹ ਪੰਜ ਸ਼ਬਦ ਹੈ ਜਿਹੜੇ ਅੰਦਰ ਸਾਡੇ ਚੱਲ ਰਹੇ ਨੇ, ਜਿਹਨਾਂ ਤੋਂ ਅੱਗੇ ਫਿਰ ਅਨਹਦ ਨਾਦ ਬਣਦਾ ਵਾ, ਜਿਹਦੇ ਤੱਕ ਅਸੀਂ ਕੀਰਤਨ ਦੇ ਰਾਹੀਂ ਸਭ ਤੋਂ ਪਹਿਲੇ ਨੰਬਰ 'ਤੇ ਪਹੁੰਚ ਸਕਦੇ ਹਾਂ। ਹੁਣ ਜਿਹਨਾਂ ਨੂੰ ਕੀਰਤਨ ਨਹੀਂ ਸੀ ਆਉਂਦਾ, ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਵੀ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਤਾਂ ਗੁਰਬਾਣੀ ਪੜ੍ਹਨਾ ਨਹੀਂ ਆਉਂਦਾ, ਅਨਪੜ੍ਹ ਸੀ ਲੋਕ, ਰਾਗਾਂ ਦਾ ਗਿਆਨ ਨਹੀਂ। ਉਹ ਕਹਿੰਦੇ ਫਿਰ ਤੁਸੀਂ ਨਾ ਗੁਰੂ ਵਾਲੇ ਬਣੋ, ਗੁਰ ਮੰਤਰ ਲੈ ਲਓ, ਇਹਦੀ ਧੁਨ ਜੀ ਧਿਆਨ ਲਾ ਲਓ। ਪੰਜਵੇਂ ਪਾਤਸ਼ਾਹ ਦੇ ਇੱਥੋਂ ਤੱਕ ਕਹਿ ਗਏ, ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਏਦਾਂ ਧੁਨ ਕੱਢ ਕੇ ਬੋਲਿਆ ਕਰੋ, ਇਹ 'ਚ ਧਿਆਨ ਲਾ ਲਿਆ ਕਰੋ। ਕਿਤੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਉੱਥੇ ਪਹੁੰਚੇਗਾ ਨਾਮ ਤੱਕ, ਕੀਰਤਨ ਨੂੰ ਨਾਮ ਕਿਹਾ। ਸੋ ਬੜਾ ਲੰਬਾ ਵਿਸ਼ਾ ਹੈ, ਆਪਾਂ ਅੱਜ ਇੰਨਾ ਹੀ। ਸਤਿਗੁਰੂ ਬਖਸ਼ਿਸ਼ ਕਰਨ, ਟੀਚਰ ਜਿਹੜੇ ਨੇ ਉਹਨਾਂ ਨੂੰ ਤਾਂ ਬਹੁਤ ਜ਼ਰੂਰੀ ਆ ਇਹ, ਕਿਉਂਕਿ ਉਹਨਾਂ ਹੀ ਬੱਚਿਆਂ ਨੂੰ ਦੱਸਣਾ ਨਾ, ਪਹਿਲਾਂ ਉਹ ਆਪ ਪਹੁੰਚਣ ਉਸ ਕੀਰਤਨ ਤੱਕ, ਫਿਰ ਜਦੋਂ ਤੁਸੀਂ ਪਹੁੰਚ ਕੇ ਬੱਚਿਆਂ ਨੂੰ ਸਮਝਾਓਗੇ ਤਾਂ ਉਹ ਉਦੋਂ ਫਿਰ ਅਸਲੀ ਆਨੰਦ ਹੁੰਦਾ, ਜਿਹਨੂੰ ਅਖੀਰ 'ਤੇ ਲਿਖਿਆ ਨਾ ਅਨਹਦ ਸੁਣੋ ਵਡਭਾਗੀਓ, ਜਿਹੜਾ ਉਹ ਅਨਹਦ ਆ ਤਾਂ ਉਹਦੇ ਟਿੱਪੀ ਨਹੀਂ ਪਾਈ। ਕਈ ਕਹਿੰਦੇ ਜੀ ਗੁਰੂ ਸਾਹਿਬ ਟਿੱਪੀ ਪਾਉਣਾ ਭੁੱਲ ਗਏ, ਉਦੋਂ ਸਿੱਧਾ ਬੋਲ ਦਿੰਦੇ ਸੀ ਸਿੱਧੇ ਸ਼ਬਦ, ਅਨਹਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਜਦੋਂ ਤੁਸੀਂ ਉਹ ਕੀਰਤਨ ਸੁਣ ਲਿਆ, ਤੁਹਾਡਾ ਉਹ ਨਾਮ ਪ੍ਰਗਟ ਹੋ ਗਿਆ, ਅਤੇ ਉਹਦੇ 'ਚ ਤੁਹਾਡਾ ਆਉਣ ਜਾਣ ਦਾ ਜਿਹੜਾ ਮਕਸਦ ਪੂਰਾ ਹੋ ਗਿਆ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ, ਵਿਸੂਰੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੱਚ ਦੇ ਮੁੱਖ ਦੀ ਆਵਾਜ਼ ਬਾਣੀ। ਬਾਣੀ ਦਾ ਬੋਲ ਉਹ ਸਹਿਜ ਧੁਨ, ਉਹਦੇ ਨਾਲ ਜਾ ਕੇ ਮਨ ਜੁੜ ਜਾਂਦਾ, ਉਹਨੂੰ ਸੰਤ ਸਾਜਨ ਕਹਿੰਦੇ, ਜਿਹਨਾਂ ਨੂੰ ਇਹ ਫਿਰ ਪ੍ਰਗਟ ਹੋ ਜਾਂਦਾ। ਕਹਿੰਦੇ ਸੰਤ ਸਾਜਨ ਭੈ ਸਾਰਸੇ, ਆਪਾਂ ਸਰਸੇ ਬੋਲ ਦਿੰਦੇ ਹਾਂ, ਉਹ ਕਈ ਸਰਸੇ ਮਸ਼ਹੂਰੀ ਕਰਨ ਡੇ ਵੀ ਸੰਤ ਸਾਧੂ ਦੇ ਸਰਸੇ, ਸਾਰਸ ਉਹ ਆਉਣਾ ਸ਼ੁਰੂ ਹੋ ਜਾਂਦਾ ਉਹ ਨਾਮ ਚੋਂ। ਸੰਤ ਸਾਜਨ ਭੈ ਮਨ ਦੀ ਖੁਰਾਕ ਸਾਰਸੇ, ਪੂਰੇ ਗੁਰੂ ਤੇ ਸਤਿਗੁਰੂ ਦੱਸ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ। ਰਾਗਮਾਲਾ ਸਾਰਾ ਹੀ ਕਿਸੇ ਦਿਨ ਆਪਾਂ ਵਿਚਾਰ ਕਰਾਂਗੇ ਇੱਥੇ ਵੀ ਸਾਡੇ ਭੈਰੋ ਕਿੱਥੇ ਆ, ਮਾਲ ਕੌਸਕ ਕਿੱਥੇ ਆ, ਹਿੰਡੌਲ ਕਿੱਥੇ ਆ, ਦੀਪਕ ਕਿੱਥੇ ਆ, ਸ਼੍ਰੀ ਰਾਗ ਕਿੱਥੇ ਸਾਡੇ ਅੰਦਰ। ਇਹ ਪੰਜੇ ਸ਼ਬਦ ਜਦੋਂ ਇੱਕ ਹੁੰਦੇ ਆ ਉਹ ਅਨੰਦ ਬਣ ਜਾਂਦਾ। ਇਹਨਾਂ ਨੂੰ ਪ੍ਰਵਾਨਗੀ ਆ ਸੱਚਖੰਡ 'ਚ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਸੋਹੇ ਦਾਰਾ ਜਾਨ ਪੰਚਾਂ ਕਾ ਗੁਰ ਇੱਕ ਚਾਰ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਣ, ਪੰਚੇ ਸੋਹੇ ਦਰ ਦਰਗਾਹ 'ਚ ਇਹਨਾਂ ਨੂੰ ਪ੍ਰਵਾਨਗੀ ਆ ਪੰਜਾਂ ਸ਼ਬਦਾਂ ਨੂੰ, ਜੇ ਸਾਡੀ ਸੁਰਤੀ ਉਹਨਾਂ ਜੁੜ ਜਾਵੇ ਤਾਂ ਪਹੁੰਚ ਗਏ ਘਰ, ਪੰਜੇ ਸ਼ਬਦ ਵੱਜੇ ਮਤ ਗੁਰਮਤਿ, ਇੱਥੇ ਵਿਵੇਕ ਬੁੱਧ ਹੁੰਦੀ ਹੈ ਸਾਨੂੰ, ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਅਤੇ ਪਰ ਹੋਣਾ ਇਹਦੇ ਨਾਲ ਹੀ ਹੈ, ਜਿਹੜਾ ਗੁਰਮੁਖ ਕੀਰਤਨ ਬਾਹਰ ਗਾ ਰਹੇ, ਸੋ ਵਧਾਈਆਂ ਨੇ ਬੱਚਿਆਂ ਨੂੰ, ਇਹਨਾਂ ਦੇ ਪੇਰੈਂਟਸ ਨੂੰ ਅਤੇ ਉਹਨਾਂ ਦੇ ਟੀਚਰਾਂ ਨੂੰ, ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਇੱਥੋਂ ਹੌਲੀ ਹੌਲੀ ਉਸ ਕੀਰਤਨ ਤੱਕ ਵੀ ਲੈ ਜਾਣ ਜੋ ਸਾਡੀ ਟੁੱਟੀ ਗੰਢੀ ਜਾਵੇ ਨਾਮ ਦੇ ਨਾਲ। ਸੋ ਆਓ ਹੁਣ ਗੁਰਮੁਖ ਕਹਿੰਦੇ ਨਾਮ ਬੋਲਣਗੇ ਜੀ, ਤੁਸੀਂ ਬੋਲੋ, ਇਹ ਨਾਮ ਬੋਲਣਗੇ ਬੱਚਿਆਂ ਦਾ ਅਤੇ ਆਪਾਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ, ਕਿਉਂਕਿ ਇਹ ਸਨਮਾਨ ਜਦੋਂ ਕਰਦੇ ਹਾਂ ਬੱਚਿਆਂ 'ਚ ਹੋਰ ਉਤਸ਼ਾਹ ਆਉਂਦਾ ਹੈ। ਸੋ ਵਾਹਿਗੁਰੂ
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਭਾਈ ਸਾਹਿਬ ਕੋਲ ਬਹੁਤ ਹੀ ਗੁੱਝੀ ਸਮਝ ਹੈ ਗੁਰਬਾਣੀ ਦੀ, ਕਿ ਮਨ ਕਰਦਾ ਹੈ ਕਿ ਸੁਣਦੇ ਰਹੀਏ, ਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਆਪ ਜੀ ਸਮਾਂ ਕੱਢ ਕੇ ਨਾਮ ਜਪਣ ਦੇ ਪ੍ਰੋਗਰਾਮ ਜਿਹੜਾ ਇੱਥੇ ਹੁੰਦਾ ਹੈ ਸੈਟਰਡੇ ਅਤੇ ਸੰਡੇ 1-3 ਗੈਲਰੀ ਨੰਬਰ 2 'ਚ ਉੱਤੇ ਪਲੀਜ਼ ਆਇਆ ਕਰੋ ਅਤੇ ਆਪਣਾ ਲਹਾ ਲਓ। ਬੜੇ ਭਾਗਾਂ ਨਾਲ ਇਹ ਰੋਜ਼ ਸਾਡੇ ਕੋਲ ਕੰਟੈਕਟ ਸਾਡੇ ਸੰਪਰਕ 'ਚ ਆਏ ਨੇ, ਤਾਂ ਸਾਡਾ ਬੜਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਲੈਵਲ ਗਰੁੱਪ 1 ਦੇ ਬੱਚੇ ਖੜ੍ਹੇ ਹੋ ਜਾਓ, ਖੜ੍ਹੇ ਗਰੁੱਪ 1 ਦੇ, ਹਾਂ ਇੱਥੇ ਲਾਈਨ ਲਾ ਲਓ ਤੁਸੀਂ, ਇੱਕ ਇੱਕ ਕਰਕੇ ਨਾ ਸਾਹਮਣੇ ਆਉਣਾ ਅਤੇ ਭਾਈ ਸਾਹਿਬ ਕੋਲੋਂ ਗਿਫਟ ਲੈ ਕੇ ਅਤੇ ਇੱਧਰੋਂ ਨਿਕਲ ਕੇ ਇੱਧਰ ਚਲੇ ਜਾਣਾ, ਠੀਕ ਹੈ।

0: आ जाओ बच्चों,
1: वाह वाह।

ਹਾਂਜੀ ਬੱਚੇ ਹਨ ਕੀਰਤ ਸਿੰਘ ਕੀਰਤ ਸਿੰਘ ਬੋਲੇ ਸੋ ਨਿਹਾਲ ਗੁਰਜਿੰਦਰ ਸਿੰਘ ਬੋਲੇ ਸੋ ਨਿਹਾਲ ਅੰਗਦ ਸਿੰਘ ਬੋਲੇ ਸੋ ਨਿਹਾਲ ਯਸ਼ ਛਾਬਰੀਆ

0: बोले सोनिया थैंक यू सर राधा जी वेलकम सर
1: Right.

ਕੱਲ ਬੱਚਿਓ ਕਲਾਸ ਲੱਗਣੀ ਹੈ, ਕੱਲ ਕਲਾਸ 'ਚ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

nomor